FM बैंड 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ ਹੈ। ਸ਼ਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 21 ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ ਅੱਜ

5 ਤਾਰੀਖ ਹੈ। ਸਵੇਰ ਦੇ 5:56 ਅਤੇ 33 ਸੈਕਿੰਡ ਹੋ ਰਹੇ ਨੇ। ਹੁਣ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੁੰਦੀ ਹੈ। ਆਕਾਸ਼ਵਾਣੀ ਦੇ ਆਖਰ ਸਮੇਂ ਸਰੋਤਿਆਂ ਦਾ ਸਵਾਗਤ।

ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਐਫਐਮ ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਦੇ ਮਾਧਿਅਮ ਰਾਹੀਂ ਸਵੇਰ ਦੇ 6 ਵਜਣ ਵਾਲੇ ਨੇ ਸਮਾਚਾਰ ਸੁਣਦੇ ਹਾਂ।

ਸ਼ਬਦ ਗਾਇਨ ਕਰ ਰਹੇ ਸਨ ਭਾਈ ਹਰਜੀਤ ਸਿੰਘ, ਭਾਈ ਸ਼ਮਨਦੀਪ ਸਿੰਘ ਅਤੇ ਰਾਗੀ ਜਥਾ। ਅੰਮ੍ਰਿਤਵਾਣੀ ਪ੍ਰੋਗਰਾਮ ਦੇ ਅਖੀਰ 'ਚ ਆਓ ਹੁਣ ਭਜਨ ਸਰਵਣ ਕਰਦੇ ਹਾਂ। ਕਲਾਕਾਰ ਨੇ ਮੰਨਾ ਡੇ।

ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ 6:30 ਹੋਣ ਵਾਲੇ ਨੇ। ਅਗਲੇ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ।

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁਲੀਆ ਰਾਮ ਜੀ ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ। ਦੇਖੋ ਸੰਧੂ ਸਾਹਿਬ, ਜਿਹੜਾ ਜ਼ਿਮੀਦਾਰ ਦਾ ਅਸਲ ਚ ਹਾਲ ਚਾਲ ਹੈ ਨਾ, ਉਹ ਤਾਂ ਹੈ ਫਸਲ ਬਾੜੀ ਦੇ ਨਾਲ। ਜੇ ਫਸਲ ਬਾੜੀ ਠੀਕ ਹੈ ਤੇ ਹਾਲ ਚਾਲ ਠੀਕ ਹੈ, ਜੇ ਬੱਚਿਆਂ ਵਾਲੇ ਫਸਲ ਬਾੜੀ ਚ ਕਿਤੇ ਥੋੜੀ ਮੋਟੀ ਕਾਂ ਪਾ ਗਈ ਤੇ ਬੰਦੇ ਦਾ ਹਾਲ ਚਾਲ ਵੀ ਵਿਗੜ ਜਾਂਦਾ।
1: ਬਿਲਕੁਲ ਜੀ, ਦੇਖੋ ਆਪਾਂ ਲਗਾਵ ਹੁੰਦਾ ਹਰ ਚੀਜ਼ ਦੇ ਨਾਲ। ਜਿੱਦਾਂ ਕਹਿੰਦੇ ਹਾਂ ਕਿ ਘਰ ਦੇ ਵਿੱਚ ਆਪਣੇ ਗਾਂ ਤੇ ਮੱਝ ਹੈ, ਹਨਾ, ਸ਼ੁਰੂ ਤੋਂ ਕਿਹਾ ਗਿਆ ਗਊ ਭੈ ਸਲਵੇਰੀ, ਇੱਕ ਤਾਜਨ ਤੁਰੀ ਚੰਗੇਰੀ।
0: ਵਾਹ ਸਹੀ
1: ਜੀ। ਸੋ ਕਿੰਨੀ ਮਹੱਤਤਾ ਹੁੰਦੀ ਸੀ ਕਿ ਆਪਾਂ ਘਰ ਦੇ ਵਿੱਚ ਕਹਿੰਦੇ ਸੀ ਵੀ ਗਾਂ ਮੱਝ ਲਵੇਰੀ ਹੋਵੇ ਤੇ ਉਸ ਸਮੇਂ ਦੇ ਵਿੱਚ। ਤੇ ਹੁਣ ਜਿਹੜਾ ਹੈ ਕੁਛ ਹੋਰ ਮਾਇਨੇ ਬਦਲ ਗਏ ਹੈਗੇ ਆ, ਪਰ ਲਵੇਰਿਆਂ ਦੀ ਕਹਿ ਲਓ ਜਾਂ ਫਸਲ ਬਾੜੀ ਦੀ ਅਹਿਮੀਅਤ ਓਨੀ ਹੈਗੀ ਹੈ ਜੀ।
0: ਹੈਗੀ ਹੈ ਜੀ। ਸਮਾਂ ਜਿੰਨਾ ਮਰਜ਼ੀ ਬਦਲ ਜੇ, ਉਸ ਸਮੇਂ ਦਾ ਰੰਗ ਰੂਪ ਬਦਲ ਜਾਂਦਾ।

0: ਪਰ ਲੋੜਾਂ ਦਾ ਜਿਹੜਾ ਆਧਾਰ ਹੈ ਉਹ ਸੰਧੂ ਸਾਹਿਬ ਉਹੀ ਰਹਿੰਦਾ ਹੈ ਕਿ ਜ਼ਿਮੀਂਦਾਰੀ ਦੀਆਂ ਜਿਹੜੀਆਂ ਲੋੜਾਂ ਹੈ ਬੁਨਿਆਦੀ ਉਹ ਉਹੀ ਹੈ ਜੋ ਅੱਜ ਤੋਂ ਪਹਿਲੂ ਸੀ। ਪਰ ਇਹ ਵੀ ਅੱਜ ਸਮੇਂ ਦੇ ਲਿਹਾਜ਼ ਨਾਲ ਸਾਡੀਆਂ ਜਿਹੜੇ ਕੰਮ ਕਰਨ ਦੇ ਤਰੀਕੇ ਹੈ ਨਾ, ਅਤੇ ਜਿੱਦਾਂ ਆਪਾਂ ਕਹਿੰਦੇ ਹਰ ਚੀਜ਼ ਦੇ ਵਿੱਚ, ਹੁਣ ਤਾਂ ਦੇਖੋ ਤੁਸੀਂ ਅੱਗੇ ਰਵਾਇਤੀ ਤੌਰ 'ਤੇ ਜਿਹੜਾ ਸਾਡੇ ਕੋਲ ਬੀਜ ਪਿਆ ਹੁੰਦਾ ਸੀ ਅਸੀਂ ਬੀਜ ਦਿੰਦੇ ਸੀਗੇ, ਹੁਣ ਤਾਂ ਦੇਖੋ ਫਸਲਬਾੜੀ ਦੇ ਵਿੱਚ ਬੀਜ ਦੀ ਮਹੱਤਤਾ ਹੈ,
1: ਬਹੁਤ ਹੋ ਗਈ ਹੈ।
0: ਮਾਲ ਡੰਗਰ ਦੇ ਵਿੱਚ ਨਸਲ ਦੀ ਮਹੱਤਤਾ ਹੈ, ਕਿਉਂਕਿ ਕੰਮ ਤਕਨੀਕ ਦਾ ਆਧਾਰ ਬਣ ਗਿਆ ਅਤੇ ਤਕਨੀਕ ਦੇ ਆਧਾਰ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਉਹਦੀ ਸਾਨੂੰ ਪੈਦਾਵਾਰ ਵੀ ਉਸ ਲਿਹਾਜ਼ ਨਾਲ ਮਿਲਦੀ।
1: ਨਾਲੇ ਗੱਲ ਹੋਰ ਦੇਖੋ ਰੋੜੀ ਆਰਾਮ ਜੀ, ਕਿ ਜਿਹੜੀ ਆਪਣਾ ਮਿਹਨਤ ਦੇ ਇਲਾਵਾ ਜਿਹੜਾ ਉਹਦੇ ਵਿੱਚ ਜਿੱਦਾਂ ਦਿਮਾਗ ਇਸਤੇਮਾਲ ਕਰਨਾ, ਤਕਨੀਕ ਇਸਤੇਮਾਲ ਕਰਨੀ, ਬੜੀ ਮਹੱਤਵਪੂਰਨ ਗੱਲ ਹੋ ਗਈ ਹੈ ਕਿ ਅਸੀਂ ਇਸ ਤਰੀਕੇ ਨਾਲ ਕੰਮ ਨੂੰ ਕਰੀਏ ਕਿ ਉਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਆ ਆਮਦਨ ਮਿਲੇ, ਪੈਦਾਵਾਰ ਮਿਲੇ
0: ਮਿਲੇ ਮਿਲੇ ਨਾਲੇ ਦੇਖੋ ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ ਹੋ ਜਾਂਦੀਆਂ ਸੰਧੂ ਸਾਹਿਬ। ਜਿਹੜਾ ਕੰਮ ਆਪਾਂ ਅੱਜ ਕਰਨਾ ਉਹ ਕੱਲ੍ਹ ਕਰ ਨਹੀਂ ਸਕਦੇ। ਇਹ ਖੇਤੀਬਾੜੀ ਦਾ ਅੱਜ ਦਾ ਜਿਹੜਾ ਰੁਝਾਨ ਹੈ ਇਦਾਂ ਦਾ ਹੋ ਗਿਆ, ਹਰ ਦਿਨ ਸਾਡੇ ਕੰਮ ਦੇ ਜਿਹੜੀਆਂ ਹੈ ਤਰੀਕੇ ਢੰਗ ਉਹ ਬਦਲ ਜਾਂਦੇ ਹੈ। ਅੱਜ ਫਸਲ ਨੂੰ ਕਿਸੇ ਚੀਜ਼ ਦੀ ਲੋੜ ਹੈ, ਕੱਲ੍ਹ ਨੂੰ ਫਸਲ ਨੂੰ ਕਿਸੇ ਚੀਜ਼ ਦੀ ਲੋੜ ਹੈ। ਸੋ ਜੇ ਵਕਤ ਦੇ ਲਿਹਾਜ਼ ਨਾਲ ਆਪਾਂ ਉਸ ਚੀਜ਼ ਨੂੰ ਪੂਰਿਆਂ ਕਰਦੇ ਹਾਂ ਤਾਂ ਫਸਲਬਾੜੀ ਦਾ ਰੰਗ ਰੂਪ ਰਹਿੰਦਾ ਠੀਕ, ਅਤੇ ਵਕਤ ਦੇ ਲਿਹਾਜ਼ ਨਾਲ ਜਦੋਂ ਆਪਾਂ ਬਾਅਦ ਦੇ ਵਿੱਚ ਕਹਿੰਦੇ, ਫਿਰ ਬਾਅਦ ਦੇ ਵਿੱਚ ਤਾਂ ਕਈ ਵਾਰੀ ਬੰਦਾ ਵੇਲੇ ਕੁਵੇਲੇ ਰੋਟੀ ਵੀ ਖਾ ਲੈਣਾ, ਉਹ ਵੀ ਪਚਦੀ ਨਹੀਂ।
1: ਹਾਂ ਇਹ ਤਾਂ ਹੈ ਜੀ, ਆ ਪਛਤਾਏ ਕਿਆ ਹੋ।
0: ਹਾਂ ਅਤੇ ਹੁਣ ਨਾ ਕਿਹਦੇ ਨਾਲ ਵੀ ਦੇਖੋ ਹਰ ਜ਼ਿਮੀਂਦਾਰ ਦੀ ਨਾ ਆਪਣੀ ਆਪਣੀ ਰਾਏ ਹੈ। ਹੁਣ ਕੋਈ ਫਸਲ ਜੇ ਕਿਤੇ ਹਲਕੀ ਜਿਹੀ ਪੀਲੀ ਪੈ ਜਾਂਦੀ ਹੈ ਨਾ ਝੋਨੇ ਦੀ, ਕੋਈ ਕਹਿੰਦਾ ਜੀ ਇਹਦੇ 'ਚ ਜ਼ਿੰਕ ਦੀ ਘਾਟ ਆ ਗਈ, ਕੋਈ ਕਹਿੰਦਾ ਜੀ ਇਹਨੂੰ ਬਿਮਾਰੀ ਪੈ ਗਈ, ਕਿਸੇ ਦਾ ਕਹਿੰਦਾ ਪਾਣੀ ਬੱਤ ਤਾਂ ਨਹੀਂ ਦਿੱਤਾ, ਪਾਣੀ ਜ਼ਿਆਦਾ ਲਾਤਾ, ਕੋਈ ਕਹਿੰਦਾ ਘੱਟ ਲਾਤਾ। ਹਰ ਇੱਕ ਬੰਦੇ ਦਾ ਆਪਣੀ ਆਪਣੀ ਸੋਚ ਹੈ, ਪਰ ਜੇ ਤਕਨੀਕ ਦੇ ਲਿਹਾਜ਼ ਨਾਲ ਆਪਾਂ ਦੇਖਭਾਲ ਕਰੀਏ, ਗੱਲ ਕਰੀਏ ਤਾਂ ਜੋ ਮਾਹਰ ਸਾਨੂੰ ਕਹਿੰਦੇ ਆ ਨਾ ਸੰਧੂ ਸਾਹਿਬ, ਉਸ ਲਿਹਾਜ਼ ਨਾਲ
1: ਪੂਰਨ ਸਮਾਂ ਆ ਅੜੀਆ ਰਾਮ ਜੀ। ਹੁਣ ਜਿਹੜਾ ਸਮਾਂ ਆ ਨਾ ਕਿ ਆਪਾਂ ਜਿੰਨੀ ਮਿਹਨਤ ਕੀਤੀ ਆ ਉਹਨੂੰ ਆਪਣੇ ਘਰ ਲਿਆਉਣ ਦਾ। ਕਈ ਵਾਰ ਦੇਖੋ ਨਾ ਕਿ ਆਪਾਂ ਖੇਤ ਵਿੱਚ ਦੇਖਦੇ ਹਾਂ ਰੁੜੀਆ ਰਾਮ ਜੀ ਕਿ ਝੋਨੇ ਦੀ ਫਸਲ ਖੜੀ ਆ, ਕਿ ਉਹਦੇ ਵਿੱਚੋਂ ਨਦੀਨ ਕਈ ਵਾਰ ਆਪਾਂ ਨੂੰ ਸਿਰ ਚੁੱਕ ਲੈਂਦੇ ਹੈਗੇ ਆ, ਜਾਂ ਜਿਹੜੀ ਕਿਸਮ ਆਪਾਂ ਬੀਜੀ ਸੀ ਉਸ ਤੋਂ ਇਲਾਵਾ ਕੋਈ ਹੋਰ ਕਿਸਮ ਆ
0: ਬਦਰੰਗੀ ਹੋ ਜਾਂਦੀ ਆ,
1: ਉੱਦਾਂ ਦੇ ਬੂਟੇ ਸਾਨੂੰ ਕੱਢ ਦੇਣੇ ਚਾਹੀਦੇ ਤਾਂ ਕਿ ਆਪਣੀ ਫਸਲ ਆ ਨਾ ਉਹ ਵਧੀਆ ਹੋਵੇ। ਅਤੇ ਘੱਟੋ ਘੱਟ ਜਦੋਂ ਆਪਾਂ ਫਸਲ ਦੀ ਵਾਢੀ ਕਰਨੀ ਹੋਵੇ ਅੰਦਾਜ਼ਾ ਲਾ ਲਓ ਕਿ 2 ਕੁ ਹਫ਼ਤੇ ਪਹਿਲਾਂ ਨਾ ਪਾਣੀ ਦੇਣਾ ਬੰਦ ਕਰ ਦਈਏ।
0: ਠੀਕ
1: ਠੀਕ ਹੈ ਜੀ, ਕਿਉਂਕਿ ਅਸੀਂ ਦੇਖੋ ਕੰਬਾਈਨ ਦੇ ਨਾਲ ਫਸਲ ਨੂੰ ਕੱਟਣਾ ਹੁੰਦਾ, ਖੇਤ ਜਿਹੜਾ ਥੋੜ੍ਹਾ ਜਿਹਾ ਹੋਣਾ ਚਾਹੀਦਾ ਹੈਗਾ ਆਪਣਾ, ਸਖ਼ਤ ਹੋਣਾ ਚਾਹੀਦਾ ਤਾਂ ਕਿ ਸਮੱਸਿਆ ਨਾ ਆਵੇ।
0: ਬਿਲਕੁਲ ਜੀ, ਜਿਹੜੀ ਸਮੱਸਿਆ ਆਪਾਂ ਨੂੰ ਸਾਹਮਣੇ ਆਉਣ ਵਾਲੀ ਆ ਉਸੇ ਕਰਕੇ ਤਾਂ ਆਪਾਂ ਕਹਿੰਦੇ ਵੀ ਭਾਈ ਜਿਹੜੀ ਸਮੱਸਿਆ ਤੁਹਾਨੂੰ ਕੱਲ੍ਹ ਆਉਣੀ ਹੈ ਉਹਦਾ ਸਮਾਧਾਨ ਜਿਹੜਾ ਅੱਜ ਤੁਹਾਡੇ ਕੋਲ ਹੈ। ਇਸ ਕਰਕੇ ਜਦੋਂ ਫਿਰ ਸਮੱਸਿਆ ਸਿਰ ਤੇ ਆ ਗਈ ਫਿਰ ਆਪਾਂ ਸਮਾਧਾਨ ਲੱਭੀਏ ਤੇ ਹੋਰ ਸਮਾਧਾਨ ਹੁੰਦਾ ਨਹੀਂ।
1: ਬਾਕੀ ਦੇਖੋ ਆਪਣੇ ਵੱਖ ਵੱਖ ਜਦੋਂ ਗੱਲ ਕਰ ਰਹੇ ਸੀਗੇ, ਕੀੜੇ ਮਕੌੜੇ ਵੀ ਬੜੇ ਤੇ ਨੁਕਸਾਨ ਕਰਦੇ ਹੈਗੇ ਉੜੀਆ ਰਾਮ
0: ਜੀ। ਜੀ
1: ਜਿਸਦਾ ਹੁਣ ਪੱਤਾ ਲਪੇਟ ਸੁੰਡੀ ਲੈ ਲਓ, ਇਹ ਬੜਾ ਨੁਕਸਾਨ ਕਰਦੀ ਹੈਗੀ, ਤੇ ਇਹਦੀ ਰੋਕਥਾਮ ਵਾਸਤੇ ਨਾ ਆਪਾਂ ਉੜੀਆ ਰਾਮ ਜੀ ਕੀ ਕਰ ਸਕਦੇ ਹਾਂ, 20 ml ਫੇਮ 480 ਤਾਕਤ ਦੀ ਹੁੰਦੀ ਆ, ਜਾਂ ਫਿਰ 170 ਗ੍ਰਾਮ ਮੋਰਟਰ ਹੈਗੀ ਆ 75 ਤਾਕਤ ਦੀ, ਜਾਂ ਫਿਰ 1 ਲੀਟਰ ਲੈ ਲਓ ਜੀ ਕੋਰੋਬਾਨ ਡਰਮਟ 20 ਤਾਕਤ ਨੂੰ 100 ਲੀਟਰ ਪਾਣੀ 'ਚ ਘੋਲ ਲਓ ਜੀ, 20 ਏਕੜ ਦੇ ਹਿਸਾਬ ਨਾਲ ਛਿੜਕਾਵ ਕਰਦੀ ਹੈ
0: ਜੀ।
1: ਅਤੇ ਜੇ ਦੇਖੋ ਜੀ ਚਿੱਟੀ ਪਿੱਠ ਵਾਲਾ ਟਿੱਡਾ,
0: ਆਹੋ
1: ਇਹ ਨਾ ਤੋੜੀਆਂ ਦੇ ਵਿੱਚ ਸੁੱਕ ਜਾਂਦੇ, ਨਿਸ਼ਾਨੀ ਇਹਦੀ ਹੁੰਦੀ ਹੈ, ਸੋ ਉਹਦੀ ਰੋਕਥਾਮ ਵਾਸਤੇ ਕੀ ਕਰਨਾ ਆਪਾਂ ਕਿ 120 ਗ੍ਰਾਮ ਚੈਸ 50 WG ਦੀ ਹੁੰਦੀ ਹੈ, ਜਾਂ 40 ml ਲੈ ਲਓ ਜੀ ਕੌਨਫੀਡੋਰ
0: ਜੀ,
1: ਜਾਂ 800 ml ਲੈ ਲਓ ਜੀ ਆਪਣੇ ਕੋਲ ਐਕਾਲੈਕਸ 5 ਤੱਕ ਦੀ, ਪਾਣੀ ਆਉਣਾ ਜੀ 100 ਲੀਟਰ
0: ਠੀਕ,
1: ਅਤੇ ਛਿੜਕਾਵ ਕਰ ਦਈਏ 20 ਏਕੜ ਦੇ ਹਿਸਾਬ ਨਾਲ, ਅਤੇ ਜਿਹੜਾ ਇਹ ਚਿੱਟੀ ਪਿੱਠ ਵਾਲਾ ਟਿੱਡਾ ਹੈ ਨਾ ਇਹਦੀ ਫਿਰ ਕਾਬੂ ਕਰ ਲੈਂਦੇ ਆਪਾਂ।
0: ਆ ਟਿੱਡੇ ਤਾਂ ਦੇਖੋ ਜਿੱਦਾਂ ਤੁਸੀਂ ਕਿਹਾ ਨਾ ਟਿੱਡੇ ਬਹੁਤ ਨੁਕਸਾਨ ਕਰਦੇ, ਚਾਹੇ ਚਿੱਟੀ ਪਿੱਠ ਵਾਲੇ ਦੀ ਕਰ ਲਈਏ ਆਪਾਂ, ਘਾਹ ਦੇ ਟਿੱਡਿਆਂ ਦੀ ਗੱਲ ਕਰ ਲਈਏ, ਅਤੇ ਸੁੰਡੀਆਂ ਵੀ ਉਹਦੇ ਨਾਲ ਨਾਲ ਬਹੁਤ ਨੁਕਸਾਨ ਕਰਦੀਆਂ ਨੇ।
1: ਹਾਂ ਗੜੂਆ ਬੜਾ ਨੁਕਸਾਨ ਕਰਦਾ ਜੀ,
0: ਬੜਾ
1: ਮੁੰਜਣਾ ਖਾ ਜਾਂਦਾ ਜੀ।
0: ਬਿਲਕੁਲ ਬਿਲਕੁਲ
1: ਜੀ, ਬੜੇ ਪੱਕੀ ਫਸਲ ਦਾ ਦੇਖੋ ਕਿ ਕਿੰਨੀ ਮਿਹਨਤ ਕਰਦੇ ਆ, ਜੇ ਮੁੰਜਣਾ ਨਹੀਂ ਰਹੀਆਂ ਤਾਂ ਫਿਰ ਦਾਣੋ ਕਿੱਥੇ ਆਉਣੇ ਆ ਜੀ। ਸੋ ਦੇਖੋ ਗੋਭ ਦੇ ਨੁਕਸਾਨ ਕਰਦਾ ਹੈ, ਮੁੰਜਣਾ 'ਚ ਆਪਣੇ ਉਹ ਦਾਣੇ ਖਾ ਜਾਂਦਾ ਹੈਗਾ, ਸੋ ਬੜੀ ਮਹੱਤਵਪੂਰਨ ਗੱਲ ਹੈ ਕਿ ਇਹਦੀ ਜਿਹੜੀ ਗਣੂਏ ਦੀ ਰੋਕਥਾਮ ਕਰਨੀ ਹੈ
0: ਜੀ।
1: ਠੀਕ ਹੈ ਜੀ, ਉਹਦੇ ਬਾਰੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈਗੀ।
0: ਹਾਂ, ਇਹਦੇ 'ਚ ਥੋੜ੍ਹਾ ਜਿਹਾ ਸੰਧੂ ਸਾਹਿਬ ਇਹ ਦੇਖ ਲੈਣਾ ਚਾਹੀਦਾ ਹੈ ਕਿ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਨਾ ਕਿ ਇਕਨੋਮਿਕ ਥ੍ਰੈਸ਼ਹੋਲਡ, ਆਰਥਿਕ ਗਾਰ, ਅਤੇ ਉਹਦਾ ਜੇ 5% ਸੁੱਕੀਆਂ ਗੋਭਾਂ ਤੋਂ ਵਧੇਰੇ ਹੋਵੇ ਨਾ, ਫਿਰ ਆਪਾਂ ਹਾਂ ਜਿਹੜਾ ਹੈ,
1: ਇਹ ਤਾਂ ਪੱਕੀ ਗੱਲ ਆ ਜੀ। ਇੱਦਾਂ ਆਪਾਂ ਵਾਰ ਵਾਰ ਗੱਲ ਕਰਦੇ ਹੁੰਦੇ ਹਾਂ ਵੀ ਲੋੜ ਦੇ ਮੁਤਾਬਕ
0: ਹਾਂ
1: ਜਿਹੜੇ ਰਸਾਇਣ ਆ ਨਾ ਵਰਤੋਂ,
0: ਰਸਾਇਣ ਵਰਤੋਂ ਵੀ ਸਿਫਾਰਿਸ਼ ਕੀਤੇ।
1: ਹਾਂ, ਇਹ ਨਹੀਂ ਹੋਊਗਾ ਕਿ ਆਪਾਂ ਇੱਕ ਅੱਧਾ ਕੀੜਾ ਦੇਖਿਆ ਤਾਂ ਸਪਰੇਅ ਸ਼ੁਰੂ ਕਰਤੀ,
0: ਦਵਾਈਆਂ ਬਹੁਤ ਨੇ ਅੱਜ ਕੱਲ੍ਹ।
1: ਹਾਂ, ਸੋ ਇਸ ਕਰਕੇ ਜਿੱਦਾਂ ਸਰਵੇ ਕਰਕੇ 5%, ਯਾਨੀ ਕਿ 100 ਤੋਂ ਜੇ 5 ਆਪਾਂ ਨੂੰ ਨਜ਼ਰ ਆ ਰਿਹਾ ਤਾਂ ਫਿਰ ਮਤਲਬ ਕਿ ਹੁਣ ਬਹੁਤ ਸਮਾਂ ਹੈ ਕਿ ਸਾਨੂੰ ਜਿਹੜੇ ਰਸਾਇਣ ਜਿਹੜੇ ਸਿਫਾਰਿਸ਼ ਕੀਤੇ ਯੂਨੀਵਰਸਿਟੀ ਵੱਲੋਂ ਉਹ ਵਰਤ ਲੈਣੇ ਚਾਹੀਦੇ ਹੈਗੇ।
0: ਬਿਲਕੁਲ ਬਿਲਕੁਲ ਬਿਲਕੁਲ,
1: ਠੀਕ ਹੈ ਜੀ।
0: ਇੱਕ ਆਪਣਾ ਸੰਧੂ ਸਾਹਿਬ ਜਿਹੜੀ ਆ ਲਪੇਟ ਸੁੰਡੀ ਹੈ ਨਾ, ਇਹਦਾ ਵੀ ਹੁਣ ਆਪਾਂ ਉਪਰਾਲਾ ਕਰ ਸਕਦੇ ਹਾਂ ਨਾਰੀਅਲ ਦੀ ਮੁੰਜ ਦੀ ਰੱਸੀ ਦੇ ਨਾਲ।
1: ਅੱਛਾ,
0: ਇਹ 2 ਵਾਰੀ ਫੇਰ ਲਈਏ ਨਾ,
1: ਤੇ
0: ਇਹ ਪਾਣੀ 'ਚ ਡੁੱਬ ਕੇ ਮਾਰ ਮਾਰ ਦਿਓ ਇਹਨੂੰ, ਪਾਣੀ 'ਚ ਡੁੱਬੋ ਕੇ ਮਾਰੋ, ਭਿਉਂ ਭਿਉਂ ਕੇ।
1: ਇਹ ਜਿਹੜਾ ਦੇਖੋ ਆਪਣੇ ਵਧੀਆ ਤਰੀਕੇ ਆ ਗਏ ਕਿ ਗੈਰ ਰਸਾਇਣਿਕ ਢੰਗ ਆ,
0: ਬੜਾ ਵਧੀਆ ਢੰਗ ਹੈ ਜੀ।
1: ਹਾਂਜੀ, ਨਾਲੇ ਦੇਖੋ ਆਪਾਂ ਇੱਕ ਕਹਿੰਦੇ ਹਾਂ ਕਿ ਫਸਲ ਦੇ ਹਿਸਾਬ ਨਾਲ ਦੇਖ ਕੇ ਕਿ ਜਿੱਦਾਂ ਮਿੱਤਰ ਕੀੜਿਆਂ ਦੇ ਰਾਹੀਂ ਕੰਮ ਕਰਦੇ ਹਾਂ, ਅਤੇ ਇਸ ਤਰੀਕੇ ਨਾਲ ਇਹ ਜੇ ਆਪਾਂ ਰੱਸੀ ਫੇਰ ਦਿਓ ਖੇਤ ਵਿੱਚ ਅਤੇ ਆਪੇ ਪਾਣੀ ਡਿੱਗ ਕੇ ਤਾਂ ਮਰ ਜਾਣੀ ਆ ਉਹਨੇ।
0: ਪਰ ਇਹਦੇ 'ਚ ਵੀ ਇਹੀ ਹੈ ਵੀ ਜਿੱਦਾਂ ਆਪਾਂ ਆਰਥਿਕ ਗਾਰੇ 'ਚ ਵੀ ਕਰਨਾ ਹੈ, ਨੁਕਸਾਨ ਦੇਖਣਾ ਹੈ ਵੀ 10% ਤੋਂ ਵਧੇਰੇ ਤਾਂ, ਕਿਉਂਕਿ ਇਹਦੇ 'ਚ ਸੰਧੂ ਸਾਹਿਬ ਚੱਕਰ ਇਹ ਆ ਜਾਂਦਾ ਹੈ ਕਿ ਉਹਨਾਂ ਕੀੜਿਆਂ ਦੇ ਵਿੱਚ ਸਾਡੇ ਮਿੱਤਰ ਕੀੜੇ ਵੀ ਹੁੰਦੇ ਨੇ ਜਿਹੜੇ ਸਾਡੀ ਫਸਲ ਨੂੰ ਸਹਾਈ ਹੁੰਦੇ ਨੇ। ਕਈ ਵਾਰੀ ਅਸੀਂ ਉਹਨਾਂ ਨੂੰ ਵੀ ਨਾਲ ਹੀ ਜਿਹੜਾ ਹੈ ਉਹਨਾਂ ਦਾ ਘੋਗਾ ਚਿੱਤ ਕਰ ਦਿੰਦੇ ਹਾਂ, ਉਹ ਫਿਰ ਸਾਡੇ ਲਈ ਅੱਗੋਂ ਜਾ ਕੇ ਮਾੜਾ ਹੋ ਜਾਂਦਾ
1: ਸਾਰਾ। ਅੱਛਾ, ਇੱਕ ਗੱਲ ਹੋਰ ਧਿਆਨ ਰੱਖਣੀ ਕਿ ਜਦੋਂ ਰੱਸੀ ਫੇਰਨੀ ਆ ਨਾ, ਪਾਣੀ ਜ਼ਰੂਰ ਹੋਵੇ।
0: ਦੇਖੋ ਜੀ, ਜਿੱਦਾਂ ਆਪਾਂ ਗੜੂਆਂ ਦੀ ਗੱਲ ਕੀਤੀ, ਟਿੱਡਿਆਂ ਦੀ ਗੱਲ
1: ਕੀਤੀ,
0: ਇਹ ਤੋਂ ਇਲਾਵਾ ਜਿਹੜਾ ਸੰਧੂ ਸਾਹਿਬ ਬਹੁਤ ਸਾਰੀਆਂ ਬਿਮਾਰੀਆਂ ਵੀ ਹੈ, ਤਣੇ ਨਾਲੇ ਪੱਤੇ ਦਾ ਝੋਲਸ ਰੋਗ ਹੈ, ਕਾਂਗਿਆਰੀ ਹੈ, ਧੱਬਿਆਂ ਦਾ ਰੋਗ ਹੈ, ਭੁਰੜ ਰੋਗ ਹੈ। ਕਹਿਣ ਦਾ ਮਤਲਬ ਜਿਹੜਾ ਇਹੀ ਹੈ ਕਿ ਦੇਖੋ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਉਪਰਾਲੇ ਕਰਨੇ ਹੈ ਉਹ ਸਾਨੂੰ ਮਾਹਰਾਂ ਦੇ ਸਿਫਾਰਿਸ਼ ਦੇ ਲਿਹਾਜ਼ ਨਾਲ ਕਰਨੇ।
1: ਬਿਲਕੁਲ ਬਿਲਕੁਲ ਜੀ, ਜੇ ਕੋ ਖੇਤ ਦਾ ਆਪਾਂ ਸਰਵੇਖਣ ਕਰਦੇ
0: ਹਾਂ, ਹਾਂ ਬਿਲਕੁਲ,
1: ਸਭ ਪਤਾ ਲੱਗਦਾ ਰਹਿੰਦਾ, ਮਾਹਿਰਾਂ ਨਾਲ ਸੰਪਰਕ ਰੱਖੋ,
0: ਸਿਫਾਰਿਸ਼ ਜਿਹੜੇ ਜ਼ਹਿਰ ਹੈ ਉਹਨਾਂ ਦਾ ਛਿੜਕਾਅ ਕਰੋ, ਜਿਹਦਾ ਆਰਥਿਕ ਕਾਰ ਹੈ। ਇਹ 2-3 ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਜਿਹਨਾਂ ਨੂੰ ਆਪਾਂ ਧਿਆਨ 'ਚ ਰੱਖਣਾ। ਚੱਲੀਏ ਫਿਰ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਏਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਕਾਂਡ ਦੀ 125ਵੀਂ ਕੜੀ

ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਸੁਣ ਰਹੇ ਸੀ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਐਫਐਮ ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਦੇ ਮਾਧਿਅਮ ਰਾਹੀਂ ਸਵੇਰ ਦੇ 6:50 ਹੋ ਰਹੇ ਨੇ। ਨਵੀਂ ਸਵੇਰ

ਸਮਾਜ ਦਾ ਹਰ ਫੈਸਲਾ ਸਹੀ ਅਤੇ ਆਖਰੀ ਸੱਚ ਨਹੀਂ ਹੁੰਦਾ। ਜੇ ਤੁਸੀਂ ਰੱਬ ਦੀ ਨਜ਼ਰ 'ਚ ਸੱਚੇ ਹੋ ਤਾਂ ਕੋਈ ਫਰਕ ਨਹੀਂ ਪੈਂਦਾ ਦੁਨੀਆ ਭਾਵੇਂ ਕੁਝ ਵੀ ਆਖੇ।

ਸ਼ਬਦ ਤੁਸੀਂ ਸਰਵਣ ਕਰ ਰਹੇ ਸੋ ਰਾਗੀ ਸਨ ਭਾਈ ਗੋਪਾਲ ਸਿੰਘ ਅਤੇ ਰਾਗੀ ਜਥਾ। ਅੱਜ ਦੀ ਤਾਰੀਖ, ਅੱਜ ਦਿਨ ਐਤਵਾਰ ਏ, ਸ਼ਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 21 ਅਤੇ ਈਸਵੀ ਸਨ 2026 ਦੇ ਜੁਲਾਈ ਮਹੀਨੇ ਦੀ ਅੱਜ 5 ਤਾਰੀਖ ਏ। ਇਸੀ ਪ੍ਰੋਗਰਾਮ ਨਵੀਂ ਸਵੇਰ।

0: ਵਿੱਚ ਬਿਮਾਰੀ ਵਾਲੇ ਬੂਟੇ ਸ਼ੁਰੂ ਤੋਂ ਹੀ ਪਤਲੇ ਤੇ ਲੰਬੇ ਹੋਣ ਕਾਰਨ ਇਹਨਾਂ ਦੇ ਪੱਤਿਆਂ ਦਾ ਰੰਗ ਹਲਕਾ ਪੀਲਾ ਪੈ ਜਾਂਦਾ ਹੈ। ਬਾਅਦ ਵਿੱਚ ਬਿਮਾਰੀ ਵਾਲੇ ਬੂਟੇ ਥੱਲੇ ਤੋਂ ਉੱਪਰ ਵੱਲ ਨੂੰ ਸੁੱਕਣ ਲੱਗ ਜਾਂਦੇ ਨੇ ਅਤੇ ਆਖਰਕਾਰ ਮਰ ਜਾਂਦੇ ਨੇ। ਜੇਕਰ ਇਸ ਬਿਮਾਰੀ ਦੇ ਲੱਛਣ ਟ੍ਰਾਂਸਪਲਾਂਟ ਕੀਤੀ ਫਸਲ 'ਤੇ ਆਉਂਦੇ ਨੇ ਤਾਂ ਬਿਮਾਰੀ ਵਾਲੇ ਬੂਟੇ ਦੂਜੇ ਬੂਟਿਆਂ ਨਾਲੋਂ ਲੰਬੇ ਹੋ ਜਾਂਦੇ ਨੇ। ਬਿਮਾਰੀ ਵਾਲੇ ਬੂਟੇ ਜ਼ਮੀਨ ਉੱਪਰਲੀਆਂ 2-3 ਪੋਰੀਆਂ ਤੋਂ ਜੜ੍ਹਾਂ ਬਣਾ ਲੈਂਦੇ ਨੇ। ਰੋਗੀ ਪੌਦੇ ਦੇ ਤਣੇ 'ਤੇ ਚਿੱਟੀ ਤੋਂ ਗੁਲਾਬੀ ਰੰਗ ਦੀ ਉੱਲੀ ਵੀ ਵੇਖੀ ਜਾ ਸਕਦੀ ਹੈ। ਬਾਅਦ ਵਿੱਚ ਬਿਮਾਰੀ ਵਾਲੇ ਬੂਟੇ ਮੁੱਢਾਂ ਕੋਲੋਂ ਗਲ ਜਾਂਦੇ ਨੇ ਅਤੇ ਕੁਝ ਦਿਨਾਂ ਵਿੱਚ ਹੀ ਮਰ ਜਾਂਦੇ ਨੇ। ਕਿਸਾਨ ਵੀਰੋ, ਜੇਕਰ ਬਿਮਾਰੀ ਵਾਲੇ ਬੂਟੇ ਫਸਲ ਦੇ ਨਿਸਰਣ ਤੱਕ ਜਿਉਂਦੇ ਰਹਿ ਵੀ ਜਾਣ ਤਾਂ ਇਹਨਾਂ ਬੂਟਿਆਂ ਦੀਆਂ ਮੁੰਜਰਾਂ ਖਾਲੀ ਰਹਿ ਜਾਂਦੀਆਂ ਨੇ। ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਬਹੁਤੀ ਵਰਤੋਂ ਕਰਕੇ ਵੀ ਇਹ ਬਿਮਾਰੀ ਵਿੱਚ ਵਾਧਾ ਹੁੰਦਾ ਹੈ। ਇਸ ਬਿਮਾਰੀ ਨੂੰ ਘੱਟ ਤੋਂ ਘੱਟ ਕਰਨ ਲਈ ਰੋਗ ਰਹਿਤ ਅਤੇ ਸਿਹਤਮੰਦ ਬੀਜ ਦੀ ਵਰਤੋਂ ਕਰੋ। ਨਾਈਟ੍ਰੋਜਨ ਵਾਲੀ ਖਾਦ ਦੀ ਵਧੇਰੇ ਵਰਤੋਂ ਨਾ ਕਰਕੇ ਬੀਜ ਨੂੰ ਬੀਜਣ ਤੋਂ ਪਹਿਲਾਂ 10 ਲੀਟਰ ਪਾਣੀ ਵਿੱਚ 12 ਘੰਟੇ ਲਈ ਡਬੋ ਲਓ। ਫਿਰ ਬੀਜਣ ਤੋਂ ਪਹਿਲਾਂ ਟ੍ਰਾਈਕੋਡਰਮਾ ਹਾਰਜ਼ੀ ਐਨਮ 15 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ। ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਵੀ ਟ੍ਰਾਈਕੋਡਰਮਾ ਹਾਰਜ਼ੀ ਐਨਮ 15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਘੋਲ ਵਿੱਚ 6 ਘੰਟੇ ਲਈ ਡਬੋ ਲਓ। ਬਿਮਾਰੀ ਵਾਲੇ ਬੂਟਿਆਂ ਨੂੰ ਪਨੀਰੀ ਅਤੇ ਖੇਤ ਵਿੱਚੋਂ ਜੜੋਂ ਪੱਟ ਕੇ ਅੱਗ ਲਾ ਕੇ ਨਸ਼ਟ ਕਰ ਦਿਓ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫੰਗੀਸਾਈਡ ਦਵਾਈਆਂ ਨੇ ਜਿਨ੍ਹਾਂ ਦੇ ਘੋਲ ਵਿੱਚ ਬਾਸਮਤੀ ਦੇਈ ਪਨੀਰੀ ਨੂੰ ਡੋਬਾ ਦਿੱਤਾ ਜਾ ਸਕਦਾ। ਮਾਹਿਰ ਡਾਕਟਰ ਦੀ ਸਲਾਹ ਦੇ ਨਾਲ ਹੀ ਦਵਾਈ ਦੀ ਵਰਤੋਂ ਕਰੋ। ਖੇਤ ਦਾ ਨਿਰੀਖਣ ਲਗਾਤਾਰ ਕਰਦੇ ਰਹੋ। ਜੇਕਰ ਝੰਡਾ ਰੋਗ ਦੀ ਬਿਮਾਰੀ ਜ਼ਿਆਦਾ ਖੇਤ ਦੇ ਵਿੱਚ ਲੱਗਦੀ ਹੈ ਤਾਂ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲਓ। ਅੱਜ ਦੇ ਲਈ ਇੰਨਾ ਹੀ, ਭਲਕੇ ਫਿਰ ਮਿਲਾਂਗੇ। ਜੈ ਹਿੰਦ।
1: ਹੁਣ ਤੁਸੀਂ ਸੁਣ ਰਹੇ ਸੀ ਖੇਤੀ ਨੁਕਤੇ। ਬਾਸਮਤੀ ਵਿੱਚ ਝੰਡਾ ਰੋਗ ਦੀ ਰੋਕਥਾਮ ਬਾਰੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਖੇਤੀ ਨੁਕਤੇ ਸਾਂਝੇ ਕਰ ਰਹੇ ਸਨ ਰਣਬੀਰ ਸਿੰਘ ਰਾਣਾ।
2: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ। ਸਵੇਰ ਦੇ 7:10 ਹੋ ਰਹੇ ਨੇ। ਹੁਣ ਪੇਸ਼ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ। ਤੁਸੀਂ ਇਸ ਵੇਲੇ ਹੋ ਵਰਿੰਦਰ ਸਿੰਘ ਕਾਲੋਂ ਦੇ ਨਾਲ। ਇਸ ਪ੍ਰੋਗਰਾਮ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਨੇ ਇਕਬਾਲ ਸਿੰਘ ਅਤੇ ਤਕਨੀਕੀ ਸਹਿਯੋਗੀ ਨੇ ਰਾਧੇ ਸ਼ਿਆਮ। ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਨਾਲ ਸ਼ੁਰੂਆਤ ਕਰਦੇ ਹਾਂ।

ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਨਿਊਜ਼ ਹੈੱਡਲਾਈਨਸ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਸਪੈਸ਼ਲ ਡੇ ਦੇ ਉੱਤੇ ਖਾਸ ਗੱਲਬਾਤ ਕਰਾਂਗੇ। ਵਣ ਮਹਾਉਤਸਵ ਹੈ ਜਿਹੜਾ ਇਹ ਹਫ਼ਤਾ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਅਬਜ਼ਰਵ ਕੀਤਾ ਜਾ ਰਿਹਾ, ਮਨਾਇਆ ਜਾ ਰਿਹਾ, ਤਾਂ ਇਸ ਦੇ ਸੰਬੰਧ ਦੇ ਵਿੱਚ ਗੱਲਾਂ ਹੋਣਗੀਆਂ। ਨਾਲੋ ਨਾਲ ਤੁਸੀਂ ਪੰਜਾਬੀ ਗੀਤ ਸੰਗੀਤ ਸੁਣਦੇ ਹੋ।

ਨਵੇਂ ਫਿਲਮੀ ਗੀਤਾਂ ਦਾ ਖਜ਼ਾਨਾ ਤੁਸੀਂ ਸੁਣੋਗੇ ਸਵੇਰੇ 10:02 'ਤੇ। ਹੈਲੋ, ਫਰਮਾਇਸ਼ ਦਾ ਵੇਲਾ ਹੋਵੇਗਾ ਸਵੇਰੇ 10:32 ਦਾ। ਅੱਜ ਦਾ ਇਹ ਪ੍ਰੋਗਰਾਮ ਫੋਨ ਇਨ ਹੋਵੇਗਾ। ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੀਆਂ ਵਟਸਐਪ ਫਰਮਾਇਸ਼ਾਂ ਸ਼ਾਮਲ ਕੀਤੀਆਂ ਜਾਣਗੀਆਂ। ਸਮਾਂ ਹੋਵੇਗਾ ਸਵੇਰੇ 11:02 ਦਾ। ਹਫ਼ਤਾਵਾਰੀ ਪ੍ਰੋਗਰਾਮ ਅੱਜ ਸਵੇਰੇ 11:30 ਤੁਸੀਂ ਸੁਣੋਗੇ ਭਵਿੱਖ ਦੇ ਸਿਤਾਰੇ। ਸੁਆਣੀਆਂ ਦਾ ਪ੍ਰੋਗਰਾਮ, ਨਾਰੀ ਲੋਕ, ਫਰਮਾਇਸ਼ੀ ਪੰਜਾਬੀ ਫਿਲਮੀ ਗੀਤ ਇਸ ਪ੍ਰੋਗਰਾਮ ਦੇ ਵਿੱਚ ਅੱਜ ਸੁਣਵਾਏ ਜਾਣਗੇ ਦੁਪਹਿਰ 12:05 'ਤੇ। ਦੁਪਹਿਰ 1 ਵਜੇ ਬਾਕੀ ਰਹਿੰਦੇ ਪ੍ਰੋਗਰਾਮਾਂ ਤੋਂ ਤੁਹਾਨੂੰ ਜਾਣੂ ਕਰਵਾਇਆ ਜਾਂਦਾ ਹੈ।

ਸ਼ਾਮ ਸੁਹਾਨੀ ਪੰਜਾਬੀ ਹਿੰਦੀ ਗੀਤਾਂ ਦਾ ਇਹ ਪ੍ਰੋਗਰਾਮ ਫੋਨ ਇਨ ਫਰਮਾਇਸ਼ਾਂ 'ਤੇ ਆਧਾਰਿਤ ਹੋਵੇਗਾ। ਸ਼ਾਮ 7:40 'ਤੇ ਰਾਤੀਂ 8:15 ਗੁਲਦਸਤਾ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਮੁਸ਼ਾਇਰਾ ਸੁਣੋਗੇ। ਪੰਜਾਬੀ ਤੜਕਾ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਹੋਣਗੀਆਂ ਵਟਸਐਪ ਦੇ ਖਤਾਂ 'ਤੇ ਆਧਾਰਿਤ ਰਾਤ 10:02 'ਤੇ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਨਾਲ ਸੱਜਿਆ ਪ੍ਰੋਗਰਾਮ ਰਜਨੀਗੰਧਾ ਵੇਲਾ ਰਾਤ 10:30 ਦਾ ਅਤੇ ਰਾਤ 11:10 'ਤੇ ਸਾਡੇ ਕੇਂਦਰ ਤੋਂ ਅੱਜ ਦੇ ਪ੍ਰੋਗਰਾਮਾਂ ਦਾ ਵੇਲਾ ਖਤਮ ਹੋਵੇਗਾ। ਇਸ ਜਾਣਕਾਰੀ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਬਾਰੇ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ। ਹੁਣ ਇਸ ਵਕਤ ਦੀਆਂ ਨਿਊਜ਼ ਹੈਡਲਾਈਨਜ਼।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ ਨੂੰ ਵੱਡਾ ਹੁਲਾਰਾ ਦਿੰਦਿਆਂ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੈਂਟਰ ਦਾ ਉਦਘਾਟਨ ਕੀਤਾ ਹੈ। ਸ਼੍ਰੀ ਮੋਦੀ ਨੇ ਰਾਜਸਥਾਨ ਵਿੱਚ 1,05,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੰਸਦ ਦਾ ਮਾਨਸੂਨ ਸਮਾਗਮ ਇਸ ਮਹੀਨੇ ਦੀ 20 ਤਾਰੀਖ ਨੂੰ ਸ਼ੁਰੂ ਹੋਵੇਗਾ ਅਤੇ 13 ਅਗਸਤ ਤੱਕ ਚੱਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਬਰਾਮਦ 38,000 ਕਰੋੜ ਰੁਪਏ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਏ। ਉਦਯੋਗ ਜਗਤ ਦੇ ਮਾਹਿਰਾਂ ਨੇ ਕਿਹਾ ਕਿ ਪੈਟਰੋਲ 'ਚ ਇਥਾਨੋਲ ਮਿਸ਼ਰਣ ਪ੍ਰੋਗਰਾਮ ਯੋਜਨਾਬੱਧ ਪੜਾਵਾਰ ਅਤੇ ਵਿਗਿਆਨਿਕ ਤੌਰ ਤੇ ਸੰਚਾਲਿਤ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਗਿਆ। ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਮਾਮਲੇ ਵਿੱਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ ਨੇ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ ਫਰੀ ਹੈਲਪਲਾਈਨ ਨੰਬਰ 1800 180 2202 ਸਥਾਪਿਤ ਕੀਤਾ ਹੈ। ਆਉਣ ਵਾਲੇ ਰੱਖੜੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਹੂਲਤ ਲਈ 15 ਜੁਲਾਈ ਤੋਂ 28 ਅਗਸਤ 2026 ਦਰਮਿਆਨ ਆਉਣ ਵਾਲੇ ਸਾਰੇ ਐਤਵਾਰ ਅਤੇ ਸਰਕਾਰ ਵੱਲੋਂ ਛੁੱਟੀਆਂ ਦਾ ਦੌਰਾਨ 94 ਡਾਕਘਰਾਂ ਦੇ ਬੁਕਿੰਗ ਕਾਊਂਟਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼, ਇੱਕ ਸਾਲ ਵਿੱਚ 729 ਗ੍ਰਿਫ਼ਤਾਰੀਆਂ। ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜੇ T20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਵਕਤ ਦੀਆਂ ਨਿਊਜ਼ ਹੈਡਲਾਈਨਜ਼।

ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ, ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ, ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।

ਬਿਲਕੁਲ ਜੀ, ਠੰਡੀ ਛਾਂ ਦਾ ਹੈ ਵੱਖਰਾ ਨਜ਼ਾਰਾ ਅਤੇ ਰੁੱਖਾਂ ਦੇ ਨਾਲ ਇਹ ਧਰਤੀ ਹੈ ਜਿਹੜੀ ਸੋਹਣੀ ਲੱਗਦੀ ਹੈ। ਵਣ ਮਹਾਉਤਸਵ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਜੁਲਾਈ ਦੇ ਪਹਿਲੇ ਹਫ਼ਤੇ, ਅਤੇ ਤੁਸੀਂ ਸਾਰੇ ਜਾਣਦੇ ਹੋ ਕਿ ਰੁੱਖਾਂ ਦੀ ਅਹਿਮੀਅਤ ਕਿੰਨੀ ਹੈ ਸਾਡੀ ਜ਼ਿੰਦਗੀ ਦੇ ਲਈ ਅਤੇ ਇਸ ਪੂਰੇ ਬ੍ਰਹਿਮੰਡ ਦੇ ਲਈ, ਇਕੋਸਿਸਟਮ ਦੇ ਲਈ। ਅਤੇ ਜੀਵਨ ਹੈ ਜਿਹੜਾ ਇੱਕ ਦੂਜੇ ਦੇ ਉੱਤੇ ਆਧਾਰਿਤ ਹੈ ਅਤੇ ਧਰਤੀ ਦੇ ਉੱਤੇ ਰਹਿਣ ਵਾਲੇ ਜਿੰਨੇ ਵੀ ਜੀਵ ਨੇ ਜਾਂ ਇਸ ਧਰਤੀ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਜੀਵ ਨੇ ਉਹ ਇੱਕ ਦੂਜੇ ਦੇ ਉੱਤੇ ਆਧਾਰਿਤ ਨੇ। ਅਤੇ ਇਸ ਧਰਤੀ ਨੂੰ ਹੋਰ ਸੋਹਣਾ ਬਣਾਉਣ ਦੇ ਲਈ, ਇਸ ਨੂੰ ਰਹਿਣ ਯੋਗ ਬਣਾਉਣ ਦੇ ਲਈ ਅਤੇ ਇੱਥੋਂ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਲਈ ਬਹੁਤ ਸਾਰੇ ਉਪਰਾਲੇ ਜਿਹੜੇ ਨੇ ਉਹ ਲਗਾਤਾਰ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ, ਬਹੁਤ ਸਾਰੇ ਵਿਅਕਤੀਗਤ ਯਤਨਾਂ ਦੇ ਤੌਰ ਦੇ ਉੱਤੇ ਵੀ ਕੀਤੇ ਜਾ ਰਹੇ ਨੇ। ਤਾਂ ਅਸੀਂ ਪਿਛਲੇ ਲੰਬੇ ਸਮੇਂ ਦੇ ਵਿੱਚ

0: ਇਹ ਵੇਖਿਆ ਕਿ ਪੰਜਾਬ ਦੇ ਵਿੱਚ ਝਿੜੀਆਂ ਲੱਗਣ ਦਾ ਜਿਹੜਾ ਇਹ ਪ੍ਰਚਲਨ ਉਹ ਸ਼ੁਰੂ ਹੋਇਆ। ਤਾਂ ਇਸ ਦੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪਿਛੋਕੜ ਦੇ ਵਿੱਚ ਜਿਵੇਂ ਅਸੀਂ ਵੇਖਦੇ ਸੀ ਕਿ ਦਰਿਆਵਾਂ ਦੇ ਕੰਢੇ ਦੇ ਉੱਤੇ ਨਹਿਰਾਂ, ਸੂਇਆਂ, ਕੱਸੀਆਂ, ਚੋ, ਡਰੇਨਾਂ ਦੇ ਕੰਢਿਆਂ ਦੇ ਉੱਤੇ ਰੁੱਖ ਲੱਗੇ ਹੁੰਦੇ ਸਨ, ਅਤੇ ਚਰਾਂਦਾ ਦੇ ਵਿੱਚ ਕਿਉਂਕਿ ਜਦੋਂ ਖੇਤ ਬਹੁਤ ਵੱਡੀ ਜਗ੍ਹਾ ਦੇ ਵਿੱਚ ਖਾਲੀ ਹੁੰਦੇ ਸਨ ਤਾਂ ਉੱਥੇ ਵੱਡੀਆਂ ਚਰਾਂਦਾ ਦੇ ਵਿੱਚ ਹੈ ਜਿਹੜੇ ਰੁੱਖਾਂ ਦੀ ਭਰਮਾਰ ਹੁੰਦੀ ਸੀ। ਤਾਂ ਉਹਨਾਂ ਚੀਜ਼ਾਂ ਨੂੰ ਹੈ ਜਿਹੜਾ ਦੁਬਾਰਾ ਤੋਂ ਸਥਾਪਿਤ ਕਰਨ ਦੇ ਲਈ ਅਤੇ ਇਸ ਧਰਤੀ ਨੂੰ ਸੁਖਾਵਾਂ ਬਣਾਉਣ ਦੇ ਲਈ ਝਿੜੀਆਂ ਲਾਉਣ ਦਾ ਜਿਹੜਾ ਕਨਸੈਪਟ ਹੈ ਉਹ ਪੰਜਾਬ ਦੇ ਵਿੱਚ ਪ੍ਰਚਲਨ ਦੇ ਵਿੱਚ ਚੱਲ ਰਿਹਾ। ਤਾਂ ਇਹ ਝਿੜੀਆਂ ਕੀ ਹੁੰਦੀਆਂ ਨੇ ਅਤੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਵੱਖ ਵੱਖ ਸੰਸਥਾਵਾਂ, ਪੰਚਾਇਤਾਂ, ਸਾਂਝੀਆਂ ਥਾਵਾਂ ਅਤੇ ਵਿਅਕਤੀਗਤ ਤੌਰ ਦੇ ਉੱਤੇ ਵੀ ਕਿਵੇਂ ਲਾਇਆ ਜਾ ਸਕਦਾ ਹੈ, ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਇਲੌਗ 'ਤੇ ਸਾਡੇ ਨਾਲ ਖਾਸ ਤੌਰ ਦੇ ਉੱਤੇ ਸ਼ਾਮਿਲ ਹੋ ਚੁੱਕੇ ਨੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਹਰਦਾਸਪੁਰ ਤੋਂ ਕਿਸਾਨ ਬਲਜਿੰਦਰ ਸਿੰਘ ਮਾਨ। ਅਸੀਂ ਇਹਨਾਂ ਬਾਰੇ ਆਪਣੇ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਕਿ ਇਹਨਾਂ ਨੇ ਆਪਣੇ ਪਿੰਡ ਵਾਸੀਆਂ ਦੇ ਨਾਲ ਸਾਂਝੇ ਯਤਨਾਂ ਦੇ ਸਦਕਾ ਪਿੰਡ ਦੇ ਵਿੱਚ ਝਿੜੀਆਂ ਲਾਉਣ ਦਾ ਕੰਮ ਕੀਤਾ। 2019 ਤੋਂ ਇਹਨਾਂ ਨੇ ਪਿੰਡ ਦੇ ਵਿੱਚ 2 ਝਿੜੀਆਂ ਲਗਵਾਈਆਂ ਅਤੇ ਜਿਨ੍ਹਾਂ ਦੇ ਬਾਰੇ ਅਸੀਂ ਅੱਜ ਇਹਨਾਂ ਤੋਂ ਜਾਣਾਂਗੇ। ਮਾਨ ਸਾਹਿਬ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਜੀ ਬਹੁਤ ਬਹੁਤ ਆਲ ਇੰਡੀਆ ਰੇਡੀਓ ਤੋਂ, ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਬਣਾਇਆ ਜੀ।
0: ਜੀ
1: ਆਪਾਂ ਕੀ ਪੁੱਛਣਾ ਚਾਹੁੰਦੇ ਹਾਂ ਜੀ ਕਰੋ ਗੱਲ ਸਰ।
0: ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝਿੜੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਲੱਗ ਰਹੀਆਂ ਨੇ ਅਤੇ ਇਹ ਇੱਕ ਪੁਰਾਣਾ ਰਿਵਾਜ ਰਿਹਾ, ਰਵਾਇਤਾਂ ਰਹੀਆਂ ਨੇ, ਕਿਉਂਕਿ ਬੇਲੇ ਹੁੰਦੇ ਸੀਗੇ ਸੰਦਲ ਬਾਰਾਂ ਦਾ ਜਿਵੇਂ ਜ਼ਿਕਰ ਆਉਂਦਾ ਹੈ, ਤਾਂ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਪਾਣੀ ਜ਼ਿਆਦਾ ਭਰਿਆ ਹੁੰਦਾ ਸੀ ਤਾਂ ਉਹਨਾਂ ਦੇ ਕੰਢਿਆਂ ਦੇ ਉੱਤੇ ਬਹੁਤ ਸਾਰੇ ਰੁੱਖਾਂ ਦੀ ਭਰਮਾਰ ਹੁੰਦੀ ਸੀ। ਤਾਂ ਇਸ ਨੂੰ ਹੁਣ ਪਲੈਨਡ ਤਰੀਕੇ ਦੇ ਨਾਲ ਕੀਤਾ ਜਾ ਰਿਹਾ, ਜਿਸ ਦੇ ਵਿੱਚ ਰੁੱਖ ਜਿਹੜੇ ਨੇ ਕੁਦਰਤੀ ਤੌਰ ਦੇ ਉੱਤੇ ਨੇੜੇ ਨੇੜੇ ਲਾਏ ਜਾ ਰਹੇ ਨੇ। ਤਾਂ ਤੁਹਾਡੇ ਪਿੰਡ ਦੇ ਵਿੱਚ ਅਸੀਂ ਜਾਣਨਾ ਚਾਹਾਂਗੇ ਕਿ ਜਿਹੜੀਆਂ ਝਿੜੀਆਂ ਲੱਗੀਆਂ ਨੇ, ਇਹ ਤਾਂ ਇਸ ਦਾ ਵਿਚਾਰ ਤੁਹਾਡੇ ਮਨ ਦੇ ਵਿੱਚ ਕਿਵੇਂ ਬਣਿਆ?
1: ਇਹ ਸਰ ਜਦੋਂ 2019 ਦੇ ਵਿੱਚ ਆਪਣੀ ਪੰਚਾਇਤ ਆਈ ਆ ਜਦੋਂ ਪਿੱਛੇ, ਉਹਦੇ ਵਿੱਚ ਜਿਹੜਾ ਸਰਕਾਰ ਵੱਲੋਂ ਵੀ ਕੁਛ ਹੈਗਾ ਸੀ, 550 ਸਾਲ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਚੱਲ ਰਿਹਾ ਸੀ ਵੀ ਹਰ ਪਿੰਡ ਜਿਹੜਾ ਇਹ 550 ਰੁੱਖ ਜਿਹੜਾ ਲਾਵੇ
0: ਜੀ,
1: ਉਹਦੇ ਚੱਲਦੇ ਵਿੱਚ ਸਾਡਾ ਸੰਪਰਕ ਹੋਇਆ ਰਾਉਂਡ ਗਲਾਸ ਫਾਊਂਡੇਸ਼ਨ ਦੇ ਨਾਲ, ਡਾਕਟਰ ਰਜਨੀਸ਼ ਵਰਮਾ ਜੀ, ਜਿਹੜੇ ਰਾਉਂਡ ਗਲਾਸ ਵੱਲੋਂ ਜਿਹੜੇ ਰੁੱਖਾਂ ਦੀ ਮਤਲਬ ਕਿ ਲਾ ਰਹੇ ਸੀ, ਸਾਰੀ ਮੈਨੇਜਮੈਂਟ ਕਰ ਰਹੇ ਸੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ।
0: ਬਿਲਕੁਲ,
1: ਅਸੀਂ ਉਹਨਾਂ ਨਾਲ ਰਾਬਤਾ ਬਣਾਇਆ ਤੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ, ਮੈਂ ਉਹਨਾਂ ਨੂੰ ਜਗ੍ਹਾ ਵਿਜ਼ਿਟ ਕਰਾਈ ਵੀ ਸਾਡੀਆਂ ਜਗ੍ਹਾ ਜਿਹੜੀਆਂ ਸਰਕਾਰੀ ਪਈਆਂ ਨੇ ਸਾਂਝੀਆਂ ਵੀ, ਇਹਨਾਂ ਵਿੱਚ ਆਪਾਂ ਰੁੱਖ ਲਾਉਣਾ ਚਾਹੁੰਦੇ ਹਾਂ ਵੀ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਜਿਹੜੀ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਆ, ਜਿਹੜਾ ਮੌਸਮ ਤਾਪਮਾਨ ਬਹੁਤ ਵੱਧ ਰਿਹਾ ਵੀ ਇਹਨੂੰ ਕਿਵੇਂ ਆਪਾਂ ਮੇਨਟੇਨ ਕੀਤਾ ਜਾਵੇ। ਫਿਰ ਉਹ ਜਿਹੜੀਆਂ ਝਿੜੀਆਂ ਦੀ ਉਹਨਾਂ ਦੀ ਇੱਕ ਪਰੰਪਰਾ ਸੀ ਵੀ ਅਸੀਂ ਝਿੜੀ ਲਾਉਂਦੇ ਹਾਂ। ਪਹਿਲਾਂ ਤਾਂ ਜਿੱਦਾਂ ਆਪ ਜੀ ਨੇ ਕਿਹਾ ਵੀ ਰੁੱਖ ਜਿਹੜੇ ਉੱਥੇ ਲੱਗਦੇ ਸੀ ਜਿੱਥੇ ਦਰਿਆ ਵਗੈਰਾ ਹੁੰਦੇ ਸੀ, ਠੰਡੀਆਂ ਜਗ੍ਹਾ ਤੇ ਕੁਦਰਤੀ ਤਰੀਕੇ ਨਾਲ, ਪਰ ਆਪਾਂ ਇਹਨਾਂ ਨੂੰ ਪਲੈਨ ਤਰੀਕੇ ਨਾਲ ਵੀ ਲਾ ਸਕਦੇ ਹਾਂ, ਕਿਉਂਕਿ ਹੁਣ ਅੱਜ ਕੱਲ੍ਹ ਪਾਣੀ ਦਾ ਪ੍ਰਬੰਧ ਵੀ ਹੋ ਗਿਆ, ਮੋਟਰਾਂ ਦਾ ਪ੍ਰਬੰਧ ਹੋ ਗਿਆ ਜੀ, ਆਪਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਦੇ ਸਕਦੇ ਹਾਂ। ਜਿੱਥੇ ਪਾਣੀ ਦਾ ਨਹੀਂ ਪ੍ਰਬੰਧ, ਟੈਂਕਰਾਂ ਰਾਹੀਂ ਵੀ ਪਾਣੀ ਆਪਾਂ ਲਾ ਸਕਦੇ ਹਾਂ, ਜਿੱਦਾਂ ਰੋਡਾਂ ਤੇ ਬਰਮਾਂ ਤੇ ਜਿਹੜੇ ਰੁੱਖ ਲਾਏ ਹੁੰਦੇ ਨੇ ਪਿੰਡ ਦੇ ਵਿੱਚ, ਉਹਨੂੰ ਆਪਾਂ ਟੈਂਕਰ ਰਾਹੀਂ ਵੀ ਕਰ ਸਕਦੇ, ਕਿਉਂਕਿ ਥੋੜਾ ਸਮਾਂ ਹੁੰਦਾ ਜਿਹੜਾ ਆਪਾਂ ਨੇ ਕਿਹੜੇ ਮੌਸਮ ਚ ਪਾਣੀ ਦੇਣਾ ਹੁੰਦਾ, ਬਾਕੀ ਤਾਂ ਕੁਦਰਤ ਜਿਹੜੀ ਉਹਨਾਂ ਨੂੰ ਪਾਣੀ ਦੇਈ ਹੋ ਜਾਂਦੀ ਹੈ। ਬਰਸਾਤ ਦਾ ਮੌਸਮ ਹੋ ਗਿਆ, ਠੰਡ ਦੇ ਵਿੱਚ ਸਾਨੂੰ 1-2 ਵਾਰ ਪਾਣੀ ਦੇਣਾ ਪੈਂਦਾ ਜੀ, ਤੇ ਕੋਈ ਏਡੀ ਵੱਡੀ ਗੱਲ ਹੈ ਨੀ ਜੀ। ਥੋੜਾ ਜਿਹਾ ਹਰ ਪਿੰਡ, ਹਰ ਬੰਦਾ ਜਿਹੜਾ ਆਪਣਾ ਉਪਰਾਲਾ ਕਰੇ ਤਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਹਰ ਜਗ੍ਹਾ ਜਿਹੜਾ, ਹਰ ਜਿਹੜਾ ਮਨੁੱਖ, ਅੱਗੇ ਹੁੰਦਾ ਸੀ ਹਰ ਮਨੁੱਖ ਲਾਵੇ ਇੱਕ ਰੁੱਖ
0: ਜੀ,
1: ਲੇਕਿਨ ਅੱਜ ਵੀਰ ਜੀ ਸਮੇਂ ਨੂੰ ਦੇਖ ਕੇ ਏਦਾਂ ਲੱਗਦਾ ਵੀ ਹਰ ਮਨੁੱਖ ਲਾਵੇ 10 ਰੁੱਖ
0: ਜੀ,
1: ਚਾਹੇ ਉਹ ਆਪਣੇ ਗਮਲੇ ਚ ਲਾਵੇ, ਚਾਹੇ ਘਰ ਲਾਵੇ, ਚਾਹੇ ਆਪਣੇ ਖੇਤ ਚ ਲਾਵੇ, ਬਾਲਕੋਨੀ ਚ ਲਾਵੇ, ਜਿੱਥੇ ਵੀ ਉਹਨੂੰ ਕੋਈ ਜਗ੍ਹਾ ਮਿਲਦੀ ਆ ਸਾਂਝੀ ਜਗ੍ਹਾ ਲਾਵੇ, ਪਰ ਉਹ ਇਸ ਤਰੀਕੇ ਨਾਲ ਹੋਵੇ ਵੀ ਉਹ ਉਸ ਦਰਖਤ ਦਾ ਕਿਸੇ ਨੂੰ ਦੁੱਖ ਨਾ ਹੋਵੇ, ਪਰੇਸ਼ਾਨੀ ਨਾ ਹੋਵੇ, ਤੇ ਜੇ ਆਪਾਂ ਰੁੱਖ ਲਾ ਰਹੇ ਹਾਂ ਤਾਂ ਆਪਾਂ ਕੋਸ਼ਿਸ਼ ਕਰੀਏ ਵੀ ਉਹ ਚ ਕੁਛ ਟਾਈਮ ਉਹਨੂੰ ਪਾਣੀ ਪਾ ਕੇ ਆਪਾਂ ਥੋੜਾ ਉਹਨੂੰ ਅੱਗੇ ਤੋਰ ਦਈਏ, ਜਦੋਂ ਚੀਜ਼ ਚੱਲ ਗਈ ਫਿਰ ਉਹ ਚੱਲ ਜਾਂਦੀ ਆ।
0: ਬਿਲਕੁਲ, ਤਾਂ ਇਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹੁਣ ਦਾ ਜਿਹੜਾ ਕਨਸੈਪਟ ਹੈ ਉਹ ਇਹ ਹੈ ਕਿ ਹਰ ਮਨੁੱਖ ਲਾਵੇ 10 ਰੁੱਖ, ਅਸੀਂ ਆਪਣੇ ਸਰੋਤਿਆਂ ਨੂੰ ਵੀ ਇਸ ਬਾਰੇ ਦੱਸਣਾ ਚਾਹਾਂਗੇ ਕਿ ਵਿਗਿਆਨੀਆਂ ਦਾ ਵੀ ਮੰਨਣਾ ਹੈ ਕਿ ਜੇਕਰ ਮਨੁੱਖ ਦੇ ਰਹਿਣ ਵਾਲੀ ਥਾਂ ਦੇ ਉੱਤੇ 10 ਰੁੱਖ ਲੱਗੇ ਹੋਏ ਨੇ ਤਾਂ ਉਸ ਦੀ ਉਮਰ ਹੈ ਜਿਹੜੀ ਉਹ 7 ਸਾਲ ਦੇ ਕਰੀਬ ਵੱਧ ਜਾਂਦੀ ਹੈ, ਅਤੇ ਇੱਕ ਰੁੱਖ ਹੈ ਜਿਹੜਾ ਸਾਲਾਨਾ 20 ਟਨ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਨੇ ਉਹ ਹਜ਼ਮ ਕਰ ਜਾਂਦਾ ਹੈ। ਤਾਂ ਇਹ ਸਾਡੇ ਵਾਤਾਵਰਣ ਨੂੰ ਸ਼ੁੱਧ ਰੱਖਦਾ, ਸਾਨੂੰ ਚੰਗੀ ਹਵਾ ਅਤੇ ਚੰਗੀ ਜਿਹੜੀ ਹੈ ਵਾਤਾਵਰਣ ਦੀ ਸ਼ੁੱਧਤਾ ਹੈ ਜਿਹੜੀ ਇਸ ਦੇ ਨਾਲ ਸਾਨੂੰ ਮਿਲਦੀ ਹੈ। ਅਸੀਂ ਚਾਹਾਂਗੇ ਬਲਜਿੰਦਰ ਸਿੰਘ ਮਾਨ ਜੀ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਝਿੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਰੌਣਕ ਕਿਵੇਂ ਦੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਰੁੱਖ ਲੱਗੇ ਹੋਏ ਨੇ ਅਤੇ ਕਿਹੜੇ ਵੱਡੇ ਰੁੱਖ ਨੇ, ਕਿਹੜੇ ਛੋਟੇ ਰੁੱਖ ਨੇ, ਅਤੇ ਇਹਨਾਂ ਦੀ ਪਲੈਨਿੰਗ ਕਿਸ ਤਰੀਕੇ ਦੇ ਨਾਲ ਕੀਤੀ ਗਈ ਹੈ?
1: ਉਹ ਜਿਹੜੇ ਝਿੜੀਆਂ ਲਾਈਆਂ ਨੇ ਜੀ ਆਪਣੀ ਪੰਚਾਇਤ ਦੇ ਵਿੱਚ, ਉਦੋਂ ਆਪਾਂ ਨੇ 2 ਝਿੜੀਆਂ ਲਵਾਈਆਂ ਨੇ, ਮਿੰਨੀ ਜੰਗਲ ਜਿਹਨੂੰ ਆਪਾਂ ਕਹਿੰਦੇ ਹਾਂ ਜੀ।
0: ਜੀ
1: ਉਹਦੇ ਵਿੱਚ ਜਿਹੜੀਆਂ ਰਵਾਇਤੀ ਰੁੱਖ ਨੇ, ਪੁਰਾਣੇ ਰੁੱਖ ਸਾਡੇ ਜਿਹੜੇ ਰਵਾਇਤੀ ਹੁੰਦੇ ਸੀ, ਜਿੱਦਾਂ ਜੰਡ ਹੋ ਗਿਆ, ਫਲਾਹੀ ਹੋ ਗਈ, ਸਿੰਬਲ ਹੋ ਗਿਆ, ਤੇ ਢੱਕ, ਘੇਸੂ, ਕਚਨਾਰ, ਇਹ ਜਿੰਨੀਆਂ ਚੀਜ਼ਾਂ ਸਾਰੀਆਂ ਪ੍ਰਾਚੀਨ, ਹੁਣ ਉਹ ਸਾਰੇ ਰੁੱਖ ਲੱਗੇ ਨੇ। ਘੱਟੋ ਘੱਟ 80-85 ਜਿਹੜੀਆਂ ਵਰਾਇਟੀਆਂ ਨੇ ਸਾਡੀਆਂ ਉਹ ਲੱਗੀਆਂ ਨੇ, ਉਹ ਤਰੀਕੇ ਨਾਲ ਲਾਏ ਨੇ ਇਹਨਾਂ ਨੇ। ਜਿੱਦਾਂ ਜਿਹੜੇ ਝਾੜੀ ਰੁੱਖ, ਝਾੜੀ ਨਵਾਂ ਰੁੱਖ ਹੁੰਦੇ ਨੇ, ਜਿਹੜੇ ਜਿਹਨਾਂ ਦੀ ਸਪੀਡ ਸਲੋ ਹੁੰਦੀ ਆ, ਉਹਨਾਂ ਨੂੰ ਪਹਿਲਾਂ ਲਾਇਆ ਸੂਰਜ ਵੱਲ, ਉਸ ਤੋਂ ਅੱਗੇ ਜਿਹਨਾਂ ਦੀ ਥੋੜੀ ਸਪੀਡ ਹੋਰ ਜ਼ਿਆਦਾ ਹੈ ਉਹ ਉਸ ਤੋਂ ਅੱਗੇ ਲਾਏ ਨੇ, ਜਿਹਨਾਂ ਦੀ ਜ਼ਿਆਦਾ ਸਪੀਡ ਆ ਉਹ ਐਂਡ ਤੇ ਲਾਏ ਨੇ। ਵੀ ਜਿਹੜਾ ਸੂਰਜ ਸਨ ਦਾ ਜਿਹੜਾ ਆਪਣਾ ਉਹਤੇ ਪ੍ਰਕਾਸ਼ ਪੈਂਦਾ ਨਾ ਜੀ, ਪਹਿਲਾਂ ਛੋਟੇ ਰੁੱਖਾਂ ਤੇ ਪਵੇ, ਫਿਰ ਉਸ ਤੋਂ ਵੱਡਿਆਂ ਤੇ ਪਵੇ, ਫਿਰ ਉਸ ਤੋਂ ਵੱਡਿਆਂ ਤੇ ਪਵੇ
0: ਜੀ।
1: ਉਹ ਜਿਹੜਾ ਸਾਰਾ ਕਨਸੈਪਟ ਇਹਨਾਂ ਨੇ ਬਣਾਇਆ, ਡਾਕਟਰ ਸਾਹਿਬ ਨੇ ਇਹਨਾਂ ਦੀ ਰਿਸਰਚ ਤੋਂ ਬਣਾਇਆ ਇਹਨਾਂ ਨੇ, ਵੀ ਏਦਾਂ ਦਾ ਲਾਇਆ ਜਾਵੇ, ਉਹ ਤਰੀਕੇ ਨਾਲ ਲਾਏ ਨੇ ਜੀ। ਫਿਰ ਉਹਦੇ ਵਿੱਚ ਜਿਹੜੇ ਸਾਰੇ ਪੰਛੀ ਨੇ, ਛੋਟੇ ਛੋਟੇ ਪੰਛੀ, ਹੁਣ ਇੱਕ ਪੰਛੀ ਨੇ ਤਾਂ ਬਿਲਕੁਲ ਛੋਟਾ ਪੰਛੀ ਆ, ਉਹਨੇ ਤਾਂ ਝਾੜੀ 'ਚ ਰਹਿਣਾ ਜੀ, ਕਿਉਂਕਿ ਉਹਨੂੰ ਵੱਡੇ ਪੰਛੀ ਤੋਂ ਖਤਰਾ
0: ਜੀ।
1: ਉਹ ਝਾੜੀ 'ਚ ਰਹਿਣਾ, ਉਹ ਝਾੜੀ ਨੁਮਾ ਪੰਛੀ ਉੱਥੇ ਰਹੂਗਾ। ਵੱਡੇ ਪੰਛੀ ਨੇ ਵੱਡੇ ਦਰਖਤ 'ਤੇ ਰਹਿਣਾ, ਇੱਕ ਬਿਲਕੁਲ ਹਾਈਟ ਦਰਖਤ ਆ ਉਹਦੇ ਪਰ ਰਹਿਣਾ, ਉਹ ਪੰਛੀ ਵੱਡੇ ਨੇ ਜਿਹੜੇ ਉਹਨਾਂ ਪਰ ਰਹਿੰਦੇ ਨੇ। ਹਰ ਇੱਕ ਪੰਛੀ ਨੇ ਆਪਣੀ ਆਪਣੀ ਜਗ੍ਹਾ ਲੈਣੀ ਆ, ਆਪਣੇ ਆਪਣੇ ਰੁੱਖ 'ਤੇ ਉਹਨਾਂ ਦੇ ਹੁੰਦੇ ਨੇ, ਵੀ ਇਹ ਮੇਰਾ ਰੁੱਖ ਆ, ਮੈਂ ਇੱਥੇ ਰਹਿਣਾ। ਛੋਟੀ ਚਿੜੀ ਛੋਟੇ ਝਾੜੀ 'ਤੇ ਰਹੂਗੀ ਜੀ, ਉੱਥੇ ਸੇਫ ਰਹਿਣਾ ਉਹਨੇ ਆਪਣਾ
0: ਜੀ।
1: ਏਦਾਂ ਹੀ ਸਰ ਉਹ ਸਾਰੇ ਜਿਹੜੇ ਆਪਣੇ ਜੰਗਲ ਲਾਏ ਨੇ, ਜਿਹੜੇ ਵਿੱਚ ਫਲਾਵਰ ਪੈਚ ਲਾਏ ਨੇ, ਜਿੱਦਾਂ ਹੁਣ 25 ਜਿਹੜੀਆਂ ਵਰਾਇਟੀਆਂ ਨੇ ਫਲਾਵਰ ਦੀਆਂ ਲਾਈਆਂ ਨੇ, ਵਿੱਚ ਲੰਘਣ ਨੂੰ ਰਸਤੇ ਬਣਾਏ ਨੇ ਜੀ, ਤੇ ਬੜਾ ਸੋਹਣਾ ਚੀਜ਼ ਆ। ਅੱਗੇ ਗ੍ਰਾਫਟਿੰਗ ਕਰਨੀ ਆ, ਉਹਦੇ ਵਿੱਚੋਂ ਅਸੀਂ ਗ੍ਰਾਫਟਿੰਗ ਕਰੀ ਜਾਂਦੇ ਹਾਂ ਦੁਬਾਰਾ, ਜਿੱਦਾਂ ਉਹਦੇ ਵਿੱਚੋਂ ਅੱਗੇ ਜਿਹੜੇ ਕਲਮਾਂ ਲਗਾ ਕੇ ਅੱਗੇ ਹੋਰ ਵਧਾਈ ਜਾਂਦੇ ਆ, ਜਿੱਥੇ ਵੀ ਅੱਗੇ ਲਿਜਾਣਾ ਹੁੰਦਾ ਕੱਟ ਕੱਟ ਕੇ ਲਿਜਾਈ ਜਾਂਦੇ ਨੇ। ਫਿਰ ਇੱਕ ਵਾਰ ਲੱਗਿਆ ਤਾਂ ਉਹਦੇ ਵਿੱਚੋਂ ਅਨੇਕਾਂ ਹੀ ਬਣੀ ਜਾਂਦੇ ਨੇ, ਉਹਨਾਂ ਬੀਜਾਂ ਤੋਂ ਅੱਗੇ ਬੀਜ ਬਣੀ ਜਾਂਦੇ ਨੇ।
0: ਬਿਲਕੁਲ, ਤਾਂ ਇਹ ਬੜਾ ਸੋਹਣਾ ਜੀ।
1: ਹਾਂ ਚਲੋ ਸਰ,
0: ਇਹ ਬੜਾ ਸੋਹਣਾ ਦ੍ਰਿਸ਼ ਹੈ ਜਿਹੜਾ ਬਣਦਾ ਜਿਵੇਂ ਤੁਸੀਂ ਦੱਸਿਆ ਹੈ ਰੁੱਖਾਂ ਦੇ ਬਾਰੇ, ਅਤੇ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਸੋਹਣਾ ਲੱਗ ਰਿਹਾ, ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ ਉਸਦਾ ਬਿੰਬ ਬਣ ਰਿਹਾ। ਤਾਂ ਅਸੀਂ ਚਾਹਾਂਗੇ ਕਿ ਜਿਹੜੇ ਲੋਕ ਵੇਖਣ ਆਉਂਦੇ ਨੇ ਉਹਨਾਂ ਦੇ ਕਿਸ ਤਰੀਕੇ ਦੇ ਉੱਥੇ ਆ ਕੇ ਆਪਣੇ ਅਨੁਭਵ ਜਿਹੜੇ ਨੇ ਉਹ ਸਾਂਝੇ ਕਰਦੇ ਨੇ, ਕੀ ਅਹਿਸਾਸ ਹੁੰਦੇ ਨੇ ਉਹਨਾਂ ਦੇ?
1: ਬੜਾ ਸੋਹਣਾ ਲੱਗਦਾ ਜੀ, ਬੜੇ ਸਾਰੇ ਲੋਕ ਵੀ ਬਹੁਤ ਰਾਉਂਡ ਗਲਾਸ ਦੀ ਮਦਦ ਦੇ ਨਾਲ ਨਾ ਸਾਡੇ ਉੱਥੇ ਬਹੁਤ ਲੋਕ ਆਉਂਦੇ ਨੇ, ਬਾਹਰੋਂ ਵੀ ਆਉਂਦੇ ਨੇ, ਦੇਸ਼ਾਂ ਵਿਦੇਸ਼ਾਂ ਤੋਂ ਵੀ ਆਉਂਦੇ ਨੇ ਦੇਖਣ। ਉਹਨਾਂ ਨੂੰ ਬੜਾ ਵਧੀਆ ਸਕੂਨ ਮਿਲਦਾ, ਨੈਚੁਰਲ ਤਰੀਕੇ ਨਾਲ ਜਿਹੜਾ ਉਹ ਸਾਰਾ ਲੱਗਿਆ ਹੁੰਦਾ। ਤੇ ਉੱਦਾਂ ਹੀ ਜਿੱਦਾਂ ਸਾਨੇ ਜੰਗਲ ਲਾਏ ਨੇ, ਉੱਦਾਂ ਹੀ ਵੀਰ ਜੀ ਸਾਨੇ ਪਿੰਡ 'ਚ ਪਾਰਕਾਂ ਸਥਾਪਿਤ ਕੀਤੀਆਂ ਨੇ, 2-3 ਪਾਰਕ ਬਣਾਏ ਨੇ ਵੱਡੇ, ਉਹਨਾਂ 'ਚ ਵੀ ਰੁੱਖ ਲਾਏ ਨੇ, ਪੈਚ ਰੁੱਖ ਲਾਏ ਨੇ, ਤੇ ਰੌਂਡ ਰੁੱਖ ਲਾਏ ਨੇ, ਸਾਰੇ ਤਰ੍ਹਾਂ ਤਰ੍ਹਾਂ ਦਾ ਉਹਦੇ ਵਿੱਚ ਜਿਹੜਾ ਆਪਾਂ ਨੇ ਜਿੱਦਾਂ ਜਿੱਦਾਂ ਉਹਨਾਂ ਨੇ ਪਾਸ ਕੀਤਾ ਹੈ ਉਹ ਆਪਾਂ ਲਾਏ, ਕਿਉਂਕਿ ਇਹਨਾਂ ਦਾ ਇੱਕ ਤਰੀਕਾ ਹੈ, ਤਜਰਬਾ ਵੀ, ਪਹਿਲਾਂ ਜਗ੍ਹਾ ਵਿਜ਼ਿਟ ਕਰਦੇ ਨੇ ਜੀ,
0: ਜੀ
1: ਜਗ੍ਹਾ ਵਿਜ਼ਿਟ ਤੋਂ ਬਾਅਦ ਫਿਰ ਇਹ ਉੱਥੇ ਨਿਸ਼ਾਨਦੇਹੀ ਕਰਦੇ ਨੇ ਵੀ ਆਪਾਂ ਇੱਥੇ ਇੱਥੇ ਖੱਡੇ ਪੱਟਣੇ ਨੇ, ਫਿਰ ਉੱਥੇ ਖੱਡੇ ਪੱਟਣ ਤੋਂ ਬਾਅਦ ਸਾਰਾ ਦੁਬਾਰਾ ਉਹਦੀ ਫਿਰ ਬਣਦਾ ਪਲਾਨ ਵੀ ਇੱਥੇ ਆਹ ਜਾਤੀ ਦੇ ਰੁੱਖ ਲੱਗਣੇ ਨੇ, ਇੱਥੇ ਆਹ ਪ੍ਰਜਾਤੀ ਦੇ ਲੱਗਣੇ ਨੇ, ਇਹ ਰੁੱਖਾਂ ਦੀ ਇਹਦੇ ਨਾਲ ਬਣਦੀ ਆ, ਇਹ ਰੁੱਖਾਂ ਦੀ ਇਹਦੇ ਨਾਲ ਨਹੀਂ ਬਣਦੀ, ਉਸ ਤਰੀਕੇ ਨਾਲ ਰੁੱਖ ਲਾਏ ਜਾਂਦੇ ਨੇ
0: ਜੀ।
1: ਉਹਦੇ ਨਾਲ ਜਿਹੜਾ ਇੱਕ ਦੂਏ ਰੁੱਖ ਨੂੰ ਮਾਰ ਨਹੀਂ ਪੈਂਦੀ, ਜਿਹੜੇ ਰੁੱਖ ਦਾ ਜਿਹਦੇ ਨਾਲ ਸੰਬੰਧ ਹੁੰਦਾ ਉਹ ਰੁੱਖ ਹੀ ਉਹਦੇ ਨੇੜੇ ਲਾਇਆ ਜਾਂਦਾ
0: ਜੀ, ਜਿਹੜਾ ਉਸਦੇ ਵਾਧੇ ਨੂੰ ਹੋਰ ਵਧਾਉਂਦਾ ਹੈ।
1: ਹਾਂ
0: ਬਿਲਕੁਲ,
1: ਉਹਦੇ ਨਾਲ ਫਿਰ ਜਿਹੜਾ ਮਤਲਬ ਇੱਕ ਦੂਜੇ ਰੁੱਖ ਕਾਟ ਨਹੀਂ ਕਰਦਾ ਜੀ।
0: ਬਿਲਕੁਲ, ਤਾਂ ਅਸੀਂ ਤੁਹਾਡੇ ਤੋਂ ਨਾ ਇਸ ਬਾਰੇ ਵੀ ਪੁੱਛਣਾ ਚਾਹਾਂਗੇ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਵੇਂ ਵਾਈਲਡ ਲਾਈਫ ਸੈਂਚਰੀਜ਼ ਨੇ, ਰੱਖਾਂ ਬਣੀਆਂ ਹੋਈਆਂ ਨੇ ਜਿੱਥੇ ਰੁੱਖ ਨੇ ਅਤੇ ਕੁਦਰਤੀ ਜੀਵਨ ਹੈ ਜਿਹੜਾ ਉਸ ਨੂੰ ਰਿਜ਼ਰਵ ਕਰਕੇ ਰੱਖਿਆ ਗਿਆ। ਤਾਂ ਉਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਵੀ ਨੇ ਬੀੜ ਭਾਦਸੋਂ ਹੈ ਜਿਹੜਾ, ਬੀੜ ਭੁੰਡ ਰਹੇੜੀ ਹੈ, ਅਤੇ ਮੋਤੀ ਬਾਗ ਬੀੜ ਹੈ ਜਿਹੜਾ ਵਾਈਲਡ ਲਾਈਫ ਸੈਂਚਰੀ ਹੈ। ਤਾਂ ਇਸੇ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਇਹ 13 ਜਗ੍ਹਾ ਜਿਹੜੀਆਂ ਨੇ ਇਹ ਨਿਸ਼ਚਿਤ ਕੀਤੀਆਂ ਹੋਈਆਂ ਨੇ। ਤਾਂ ਇਹਨਾਂ ਦੇ ਵਿੱਚੋਂ ਦੀ ਜਦੋਂ ਅਸੀਂ ਗੁਜ਼ਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਬਾਹਰ ਦੇ ਮੌਸਮ ਦੇ ਵਿੱਚ ਭਾਵੇਂ ਤਪਸ਼ ਜਿੰਨੀ ਮਰਜ਼ੀ ਹੋਵੇ, ਪਰ ਇਹਨਾਂ ਬੀੜਾਂ ਦੇ ਵਿੱਚੋਂ ਦੀ ਜਿਹੜਾ ਰਸਤਾ ਲੰਘਦਾ ਉੱਥੇ ਤਾਪਮਾਨ ਬਹੁਤ ਜ਼ਿਆਦਾ ਘੱਟ ਹੁੰਦਾ। ਤਾਂ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਲੱਗੀਆਂ ਝਿੜੀਆਂ ਨੇ, ਕਿ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਮਹਿਸੂਸ ਕਰਦੇ ਹੋ ਕਿ ਬਾਹਰ ਭਾਵੇਂ ਤਪਸ਼ ਹੋਵੇ, ਗਰਮੀ ਹੋਵੇ, ਉੱਥੇ ਦਾ ਟੈਂਪਰੇਚਰ ਹੈ ਜਿਹੜਾ ਉਹਨਾਂ ਦੇ ਬਾਹਰ ਦੇ ਟੈਂਪਰੇਚਰ ਦੇ ਨਾਲੋਂ ਕੁਝ ਘੱਟ ਹੁੰਦਾ?
1: ਜੀ ਬਿਲਕੁਲ ਹੋਊਗਾ ਜੀ। ਜਦੋਂ ਹੁਣ ਦੇਖੋ ਲੋ ਚੱਲਦੀ ਸੀ, ਹੁਣ ਜੇਠ ਦੇ ਮਹੀਨੇ ਜਦੋਂ ਆਪਾਂ ਉਸ ਝਿੜੀ ਦੇ ਕੋਲ ਨੂੰ ਗੁਜ਼ਰਦੇ ਹਾਂ ਜਾਂ ਉਹਦੇ ਵਿੱਚ ਵੜਦੇ ਹਾਂ, ਉਹ 'ਚ ਹੋਰ ਸਕੂਨ ਮਿਲਦਾ ਜੀ, ਬੜਾ ਵਧੀਆ
0: ਜੀ,
1: ਠੰਡਾ ਵਧੀਆ ਸਕੂਨ ਮਿਲੂਗਾ। ਜਦੋਂ ਰੁੱਖ ਲੱਗਿਆ ਜੀ ਉੱਥੋਂ ਆਕਸੀਜਨ ਵੀ ਨੈਚੁਰਲ ਮਿਲ ਰਹੀ ਆ ਸਾਨੂੰ, ਤੇ ਛਾਂ ਮਿਲ ਰਹੀ ਆ, ਕੁਦਰਤੀ ਹਰ ਚੀਜ਼ ਜਿਹੜੀ ਉਹ ਆਪਾਂ ਨੂੰ ਪ੍ਰਾਪਤ ਹੁੰਦੀ ਆ।
0: ਬਿਲਕੁਲ। ਤਾਂ ਕੀ ਸੁਨੇਹਾ ਜਿਹੜਾ ਹੈ ਤੁਸੀਂ ਸਾਂਝਾ ਕਰਨਾ ਚਾਹੋਗੇ ਕਿ ਪਿੰਡਾਂ ਦੇ ਵਿੱਚ ਸਾਂਝੀਆਂ ਥਾਵਾਂ ਨੇ, ਜਾਂ ਜਿਹੜੇ ਲੋਕ ਆਪਣੀ ਜ਼ਮੀਨ ਦਾ ਕੁਝ ਹਿੱਸਾ ਹੈ ਜਿਹੜਾ ਉਹ ਰਾਖਵਾਂ ਰੱਖ ਸਕਦੇ ਨੇ ਰੁੱਖਾਂ ਵਾਸਤੇ, ਝਿੜੀਆਂ ਵਾਸਤੇ, ਬੇਲਿਆਂ ਵਾਸਤੇ, ਮਿੰਨੀ ਫੋਰੈਸਟ ਵਾਸਤੇ, ਤਾਂ ਉਹ ਕਿਸ ਤਰੀਕੇ ਦੇ ਨਾਲ ਅੱਗੇ ਆ ਸਕਦੇ ਨੇ?
1: ਵੀਰ ਜੀ ਆਪਾਂ ਤਾਂ ਹੁਣ ਇਹੀ ਕਹਾਂਗੇ, ਦੇਖੋ ਇਹੀ ਸੁਨੇਹਾ ਆਇਆ, ਸਾਉਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ, ਆਇਆ ਸਾਉਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ। ਹਰ ਇਨਸਾਨ ਨੂੰ ਰੁੱਖ ਲਾਉਣੇ ਚਾਹੀਦੇ ਨੇ, ਸਾਉਣ ਦੇ ਮਹੀਨੇ ਲਾਓ, ਉਹਨਾਂ ਦਾ ਜਲਦੀ ਵਾਧਾ ਹੁੰਦਾ। ਜਿੱਥੇ ਵੀ ਕੋਈ ਜਗ੍ਹਾ ਖਾਲੀ ਮਿਲਦੀ ਹੈ, ਚਾਹੇ ਕੋਈ ਬਾਲਕੋਨੀ ਆ, ਚਾਹੇ ਤੁਹਾਡਾ ਘਰ ਆ, ਚਾਹੇ ਗਮਲੇ ਨੇ, ਚਾਹੇ ਖੇਤ ਆ, ਹਰ ਖੇਤ ਦੇ ਵਿੱਚ ਹਰ ਜਗ੍ਹਾ ਤੇ ਜਿੱਥੇ ਮੋਟਰਾਂ ਤੇ ਜ਼ਿਮੀਂਦਾਰਾਂ ਦੇ ਪਾੜੇ ਹੁੰਦੇ ਨੇ ਜੀ, ਉਸ ਜਗ੍ਹਾ ਤੇ ਵੀ ਰੁੱਖ ਵੱਧ ਤੋਂ ਵੱਧ ਲਾਏ ਜਾਣ। ਰੁੱਖਾਂ ਦੀ ਗਿਣਤੀ ਸਾਡੀ ਜਦੋਂ ਆਪਾਂ ਖੇਤ ਨਾੜ ਸਾੜਦੇ ਹਾਂ ਜੀ, ਉਹਦੇ ਨਾਲ ਘੱਟ ਗਈ
0: ਜੀ।
1: ਸੋ ਜਦੋਂ ਆਪਾਂ ਨਾੜ ਨੂੰ ਅੱਗ ਲਾ ਦਿੰਦੇ ਹਾਂ, ਉੱਥੇ ਜਿਹੜੇ ਸਾਡੇ ਰੁੱਖ ਨੇ ਉਹਦੇ ਨਾਲ ਸੜ ਗਏ, ਫੁੱਗ ਗਏ। ਰੁੱਖ ਲਾਉਣੇ ਬਹੁਤ ਜ਼ਰੂਰੀ ਨੇ, ਗਰਮੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ, ਦਿਨ ਪਰ ਦਿਨ ਟੈਂਪਰੇਚਰ ਜਿਹੜਾ ਹਾਈ ਹੁੰਦਾ ਜਾ ਰਿਹਾ। ਜੇ ਆਪਾਂ ਅੱਜ ਰੁੱਖ ਲਾਵਾਂਗੇ ਤਾਂ ਸਾਨੂੰ ਆਉਣ ਵਾਲੇ 5 ਸਾਲ ਤੱਕ ਸਾਨੂੰ ਉਹਦਾ ਰਿਜ਼ਲਟ ਮਿਲੂਗਾ। ਅਤੇ ਇਹੀ ਸੁਨੇਹਾ ਸਭ ਨੂੰ ਜੀ ਵੀ ਸਾਰੇ ਆਓ, ਇਕੱਲਾ ਕੋਈ ਰੁੱਖ ਨਹੀਂ ਲਾ ਸਕਦਾ। ਜੇ ਕੋਈ ਉਪਰਾਲਾ ਕਰ ਵੀ ਸਕਦਾ 1, 2, 4, 10 ਜਣੇ, ਜੇ ਉਹਨੂੰ ਸਾਰਾ ਪਿੰਡ, ਸਾਰੇ ਲੋਕ, ਸਾਰੀ ਕਾਇਨਾਤ ਨਹੀਂ ਸੰਭਾਲੂਗੀ ਤਾਂ ਰੁੱਖ ਨਹੀਂ ਰਹਿਣਗੇ ਜੀ।
0: ਜੀ ਬਿਲਕੁਲ। ਤਾਂ ਬਹੁਤ ਸ਼ੁਕਰੀਆ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਅਤੇ ਆਪਣੇ ਵਿਚਾਰ, ਆਪਣੇ ਅਨੁਭਵ ਹੈ ਜਿਹੜੇ ਉਹ ਸਾਂਝੇ ਕਰਨ ਦੇ ਲਈ।
1: ਧੰਨਵਾਦ।
0: ਦੋਸਤੋ ਸਾਡੇ ਨਾਲ ਸਨ ਕਿਸਾਨ ਬਲਜਿੰਦਰ ਸਿੰਘ ਮਾਨ, ਪਿੰਡ ਹਰਦਾਸਪੁਰਾ, ਜ਼ਿਲ੍ਹਾ ਪਟਿਆਲਾ ਤੋਂ। ਪਿੰਡ ਦੇ ਵਿੱਚ ਇਹਨਾਂ ਨੇ ਪਿੰਡ ਵਾਸੀਆਂ ਦੇ ਸਾਂਝੇ ਯਤਨਾਂ ਦੇ ਸਦਕਾ ਸਾਂਝੀਆਂ ਥਾਵਾਂ ਦੇ ਉੱਤੇ 2 ਝਿੜੀਆਂ ਜਿਹੜੀਆਂ ਲਗਵਾਈਆਂ ਹੋਈਆਂ ਨੇ। ਝਿੜੀ ਬਾਰੇ ਅਸੀਂ ਦੱਸ ਚੁੱਕੇ ਹਾਂ ਤੁਹਾਨੂੰ ਕਿ ਇਹ ਇੱਕ ਮਿੰਨੀ ਫੋਰੈਸਟ ਹੁੰਦਾ ਹੈ, ਛੋਟਾ ਜੰਗਲ ਜਿਸ ਦੇ ਵਿੱਚ ਬਹੁਤ ਸਾਰੇ ਬੂਟਿਆਂ ਨੂੰ ਹੈ ਜਿਹੜਾ ਵਿਉਂਤਬੰਦੀ ਦੇ ਤੌਰ ਦੇ ਉੱਤੇ ਲਾਇਆ ਜਾਂਦਾ ਹੈ। ਅਤੇ ਇਹਨਾਂ ਦੇ ਵਿੱਚ ਉਹ ਬੂਟੇ ਵੀ ਹੁੰਦੇ ਨੇ ਜਿਹੜੇ ਪੰਜਾਬ ਦੇ ਆਪਣੇ ਨੇ, ਜਿਵੇਂ ਨੇਟਿਵ ਟ੍ਰੀਜ਼ ਉਹਨਾਂ ਨੂੰ ਕਿਹਾ ਜਾਂਦਾ ਹੈ, ਰਵਾਇਤੀ ਰੁੱਖ ਪੰਜਾਬ ਦੇ ਜਿਹੜੇ ਇਸ ਧਰਤੀ ਦੀ ਹੋਂਦ ਨੂੰ ਪਛਾਣਦੇ ਨੇ। ਅਤੇ ਇਹਨਾਂ ਰੁੱਖਾਂ ਦਾ ਸਾਡੀ ਧਰਤੀ ਨੂੰ ਕੀ ਫਾਇਦਾ ਹੈ, ਇਹ ਗੱਲਾਂ ਜਿਹੜੀਆਂ ਤੁਸੀਂ ਸਭ ਜਾਣਦੇ ਹੋ ਕਿ ਜਿੱਥੇ ਸਾਨੂੰ ਇਹ ਸ਼ੁੱਧ ਹਵਾ ਦਿੰਦੇ ਨੇ, ਸਾਡੇ ਵਾਤਾਵਰਨ ਨੂੰ ਹੈ ਜਿਹੜਾ ਸੰਵਾਰਦੇ ਨੇ, ਬਚਾਉਂਦੇ ਨੇ, ਆਲਮੀ ਤਪਸ਼ ਹੈ ਜਿਹੜੀ ਉਸ ਨੂੰ ਰੋਕਦੇ ਨੇ, ਧਰਤੀ ਦੇ ਭੂਖੋਰ ਨੂੰ ਰੋਕਦੇ ਨੇ, ਤਾਂ ਉੱਥੇ ਹੀ ਬਹੁਤ ਸਾਰੀਆਂ ਚੀਜ਼ਾਂ ਸਾਡੀ ਜ਼ਰੂਰਤ ਵਾਸਤੇ ਵੀ ਇਹਨਾਂ ਰੁੱਖਾਂ ਤੋਂ ਮਿਲਦੀਆਂ ਨੇ। ਤਾਂ ਇਹ ਰੁੱਖ ਜਿਹੜੇ ਨੇ ਸਾਉਣ ਮਹੀਨੇ ਦੇ ਵਿੱਚ, ਜਿਵੇਂ ਕਿ ਇਹ ਮਹੀਨੇ ਹੁਣ ਜਿਹੜੇ ਚੱਲ, ਜੁਲਾਈ ਅਤੇ ਅਗਸਤ ਦਾ ਮਹੀਨਾ ਹੈ, ਇਹਨਾਂ ਮਹੀਨਿਆਂ ਦੇ ਵਿੱਚ ਵੱਧ ਤੋਂ ਵੱਧ ਰੁੱਖ ਜਿਹੜੇ ਨੇ ਲਾਉਣੇ ਚਾਹੀਦੇ ਨੇ ਅਤੇ ਸੰਭਾਲਣੇ ਚਾਹੀਦੇ ਨੇ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ, ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ, ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਵਰਿੰਦਰ ਨਾਲ ਮਾਲਵਾ ਖੇਤਰ ਦੀਆਂ ਕੁਝ ਖਬਰਾਂ ਦੀਆਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।

ਪਟਿਆਲਾ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਕੂੜੇ ਦੇ ਡੰਪ ਦੀ ਸਮੱਸਿਆ ਦਾ ਹੱਲ ਯਕੀਨੀ ਬਣਾਉਣ ਲਈ ਨਗਰ ਨਿਗਮ ਦੀ ਕੂੜੇ ਦੇ ਨਿਬੇੜੇ ਵਿੱਚ ਤੇਜ਼ੀ ਲਿਆਂਦੀ ਗਈ ਹੈ। ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਪੁਰਾਣੇ ਕੂੜੇ ਨੂੰ ਵਿਗਿਆਨਿਕ ਢੰਗ ਨਾਲ ਛਾਂਟ ਕੇ ਉਸ ਦਾ ਨਿਪਟਾਰਾ ਕਰਨ ਦੀ ਪ੍ਰਕਿਰਿਆ ਨੂੰ ਰੈਮੀਡੀਏਸ਼ਨ ਕਿਹਾ ਜਾਂਦਾ ਹੈ। 1.43 ਲੱਖ ਟਨ ਚੋਂ 1.40 ਲੱਖ ਟਨ ਪੁਰਾਣੇ ਕੂੜੇ ਦੀ ਰੈਮੀਡੀਏਸ਼ਨ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ ਕੰਮ ਵੀ ਹਫ਼ਤੇ ਵਿੱਚ ਨਿਬੇੜ ਲਿਆ ਜਾਵੇਗਾ। ਨਿਗਮ ਦਾ ਮੁੱਖ ਉਦੇਸ਼ ਸ਼ਹਿਰ ਨੂੰ ਸਾਫ਼ ਸੁਥਰਾ, ਪ੍ਰਦੂਸ਼ਣ ਮੁਕਤ ਅਤੇ ਵਾਤਾਵਰਣ ਪੱਖੋਂ ਸੁਰੱਖਿਅਤ ਬਣਾਉਣਾ ਹੈ, ਜਿਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ। ਨਿਗਮ ਅਨੁਸਾਰ ਇਸ ਪ੍ਰਕਿਰਿਆ ਦੌਰਾਨ ਡੰਪ ਸਾਈਟ ਨੂੰ ਬਦਬੂ ਅਤੇ ਹਵਾ ਪ੍ਰਦੂਸ਼ਣ ਵਿੱਚ ਵੱਡੀ ਕਮੀ ਆਉਂਦੀ ਹੈ। ਮੌਨਸੂਨ ਦੇ ਪਹਿਲੇ ਮੀਂਹ ਨੇ ਸ਼ਾਹੀ ਸ਼ਹਿਰ ਪਟਿਆਲਾ ਨੂੰ ਜਲਥਲ ਕਰ ਦਿੱਤਾ। ਭਾਵੇਂ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਢੁਕਵੀਂ ਨਿਕਾਸੀ ਲਈ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਨੇ, ਪਰ ਇਸ ਦੇ ਬਾਵਜੂਦ 1 ਘੰਟਾ ਪਏ ਭਰਵੇਂ ਮੀਂਹ ਦੌਰਾਨ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਇਸ ਦੌਰਾਨ ਸ਼ਹਿਰ ਦੀਆਂ ਨੀਵੀਆਂ ਥਾਵਾਂ ਤੋਂ ਇਲਾਵਾ ਕਈ ਸੜਕਾਂ 'ਤੇ ਪਾਣੀ ਭਰ ਗਿਆ। ਪਟਿਆਲਾ 'ਚ ਪੰਜਾਬ ਭਰ 'ਚੋਂ ਸਭ ਤੋਂ ਵੱਧ ਮੀਂਹ ਪਿਆ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪਟਿਆਲਾ 'ਚ 60.8 mm ਮੀਂਹ ਪਿਆ, ਜਿਸ ਨਾਲ ਲੋਕਾਂ ਨੇ ਗਰਮੀ, ਤਪਸ਼ ਅਤੇ ਹੁੰਮਸ ਤੋਂ ਰਾਹਤ ਮਹਿਸੂਸ ਕੀਤੀ। ਮੀਂਹ ਨਾਲ ਤਾਪਮਾਨ 36.5 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਉਧਰ ਮੀਂਹ ਨੇ ਇਲਾਕੇ ਦੇ ਲੋਕਾਂ ਨੂੰ ਤਪਦੀ ਗਰਮੀ ਅਤੇ ਹੁੰਮਸ ਤੋਂ ਰਾਹਤ ਦਿੱਤੀ ਹੈ। ਮੀਂਹ ਦੇ ਨਾਲ ਚੱਲੀਆਂ ਠੰਡੀਆਂ ਹਵਾਵਾਂ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਅਤੇ ਕਿਸਾਨਾਂ ਦੇ ਚਿਹਰੇ ਖਿੜ ਗਏ। ਕਈ ਦਿਨਾਂ ਤੋਂ ਤਪਦੇ ਮੌਸਮ ਅਤੇ ਮੀਂਹ ਨਾ ਪੈਣ ਅਤੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਵਾਤਾਵਰਨ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨਸ ਆਫ ਪੰਜਾਬ ਨੇ ਮਿਸ਼ਨ ਹਰਿਆਲੀ 2026 ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਸਕੂਲਾਂ ਰਾਹੀਂ 9 ਲੱਖ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ।

ਕੌਮਾਂਤਰੀ ਪਲਾਸਟਿਕ ਬੈਗ ਮੁਕਤ ਦਿਵਸ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਨਹਿਰੂ ਪਾਰਕ ਵਿੱਚ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਪ੍ਰੇਰਿਆ ਗਿਆ ਕਿ ਪਲਾਸਟਿਕ ਦੇ ਲਿਫਾਫੇ ਬਰਸਾਤਾਂ ਵਿੱਚ ਨਾਲੀਆਂ ਵਿੱਚ ਫਸ ਜਾਂਦੇ ਨੇ ਤੇ ਹੜ੍ਹਾਂ ਦਾ ਕਾਰਨ ਵੀ ਬਣਦੇ ਨੇ। ਸੂਤੀ ਕੱਪੜੇ ਦੇ ਥੈਲੇ ਦੀ ਵਰਤੋਂ ਕਰਨ ਤੇ ਜ਼ੋਰ ਦਿੱਤਾ ਗਿਆ।

ਪ੍ਰੋਗਰਾਮ ਦੇ ਅਖੀਰ 'ਚ ਸਰੋਤਿਆਂ ਨੂੰ ਅੱਜ ਦੀ ਤਾਰੀਖ ਦੱਸ ਦਈਏ। ਅੱਜ ਦਿਨ ਐਤਵਾਰੇ ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 21 ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ ਅੱਜ 5 ਤਾਰੀਖ ਹੈ।

0: ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਜਾਰੀ ਰਹੇਗੀ। ਉੱਤਰ ਪੱਛਮੀ ਬੰਗਾਲ ਦੀ ਖਾੜੀ ਉੱਤੇ ਸਪਸ਼ਟ ਤੌਰ 'ਤੇ ਘੱਟ ਦਬਾਅ ਵਾਲੇ ਖੇਤਰ ਨਾਲ ਅਗਲੇ 4 ਤੋਂ 5 ਦਿਨਾਂ ਤੱਕ ਕੇਂਦਰੀ ਭਾਰਤ ਵਿੱਚ ਮੌਸਮ ਨੂੰ ਸਰਗਰਮ ਰਹਿਣ ਦੀ ਉਮੀਦ ਹੈ। ਇਸ ਨੇ ਇਹ ਵੀ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ ਅਗਲੇ 4 ਦਿਨਾਂ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਹੈ। ਪੰਜਾਬ 'ਚ 8 ਜੁਲਾਈ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਫਰਾਂਸ ਨੇ ਫਿਲਾਡੈਲਫੀਆ ਵਿੱਚ ਰਾਊਂਡ ਆਫ 16 ਦੇ ਮੈਚ ਵਿੱਚ ਪੈਰਾਗੁਏ ਨੂੰ 1-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕਪਤਾਨ ਕਿਲੀਅਨ ਐਮਬਾਪੇ ਨੇ 17ਵੇਂ ਮਿੰਟ ਵਿੱਚ ਪੈਨਲਟੀ ਰਾਹੀਂ ਮੈਚ ਦਾ 1-1 ਗੋਲ ਕੀਤਾ। ਕੁਆਟਰ ਫਾਈਨਲ ਵਿੱਚ ਹੁਣ ਫਰਾਂਸ ਦਾ ਮੋਰੋਕੋ ਨਾਲ ਮੁਕਾਬਲਾ ਹੋਏਗਾ। ਇਸ ਤੋਂ ਪਹਿਲਾਂ ਮੋਰੋਕੋ ਨੇ ਹਿਊਸਟਨ ਵਿੱਚ ਕੈਨੇਡਾ 'ਤੇ 3-0 ਦੀ ਸ਼ਾਨਦਾਰ ਜਿੱਤ ਹਾਸਲ ਕਰਕੇ ਕੁਆਟਰ ਫਾਈਨਲ 'ਚ ਜਗ੍ਹਾ ਬਣਾਈ। ਕ੍ਰਿਕਟ ਵਿੱਚ ਇੰਗਲੈਂਡ ਨੇ ਕੱਲ੍ਹ ਮੈਨਚੈਸਟਰ ਅਤੇ ਓਲਡ ਟ੍ਰੈਫਰਡ ਵਿੱਚ 5 ਮੈਚਾਂ ਦੀ 2020 ਲੜੀ ਦੇ ਦੂਜੇ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਨੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਦਾ ਟੀਚਾ ਹਾਸਲ ਕਰ ਲਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਣ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ 'ਤੇ ਕੰਟਰੋਲ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕਰਕੇ 2,125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ ਹੈ। ਅਤੇ ਫਰਾਂਸ ਅਤੇ ਮੋਰੋਕੋ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8:40 ਹੋਏ ਨੇ। ਫਿਲਮੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਪੰਜਾਬੀ ਫਿਲਮਾਂ ਦੇ ਗੀਤ ਤੁਸੀਂ ਸੁਣਦੇ ਹੋ। ਮੈਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੋਂ। ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਹ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਲੌਂਗ ਲਾਚੀ ਫਿਲਮ ਦੇ ਵਿੱਚੋਂ ਮੰਨਤ ਨੂਰ ਦੀ ਆਵਾਜ਼ 'ਚ।

ਹਰਮਨਜੀਤ ਸਿੰਘ ਦਾ ਲਿਖਿਆ ਹੋਇਆ ਗੀਤ ਤੁਸੀਂ ਸੁਣ ਰਹੇ ਸੀ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਬੋਲ ਨੇ ਹਰਜੀਤ ਸਿੱਦਕੀ ਦੇ, ਸੰਗੀਤ ਤਿਆਰ ਕੀਤਾ ਹੈ ਸੁਖਸ਼ਿੰਦਰ ਚੰਦਾ ਨੇ ਅਤੇ ਗੀਤ ਦੀ ਫਿਲਮ ਹੈ ਇੱਕ ਕੁੜੀ ਪੰਜਾਬ ਦੀ।

ਵੱਡਾ ਕਲਾਕਾਰ। ਇਸ ਫਿਲਮ ਦੇ ਵਿੱਚ ਤੁਸੀਂ ਸੁਣਿਆ ਰਣਜੀਤ ਬਾਵਾ ਅਤੇ ਮੰਨਤ ਨੂਰ ਦੀਆਂ ਆਵਾਜ਼ਾਂ ਦੇ ਵਿੱਚ ਇਹ ਦੁਗਾਣਾ। ਫਿਲਮੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਗੁਰਦਾਸ ਮਾਨ ਦਾ ਗਾਇਆ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਫਿਲਮੇ ਲੌਂਗ ਦਾ ਲਿਸ਼ਕਾਰਾ।

ਫਿਲਮੀ ਜੰਕਸ਼ਨ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੀਤ ਸੁਣਦੇ ਹਾਂ ਪੰਜਾਬੀ ਫਿਲਮ ਰਾਣੋ ਦੇ ਵਿੱਚੋਂ ਮਹਿੰਦਰ ਕਪੂਰ ਅਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ।

ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਤੁਸੀਂ ਸੁਣਿਆ ਵਰਿੰਦਰ ਸਿੰਘ ਕਾਹਲੋਂ ਦੇ ਨਾਲ। ਰਾਗਾਂ ਅਤੇ ਬਾਗਾਂ ਦੇ ਸ਼ਹਿਰ ਪਟਿਆਲਾ ਦਾ ਇਹ ਆਪਣਾ ਰੇਡੀਓ ਹੈ ਆਕਾਸ਼ਵਾਣੀ ਪਟਿਆਲਾ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਸਵੇਰ ਦੇ 9 ਵਜਣ ਵਾਲੇ ਨੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਸਮੁੰਦਰ ਕੰਢੇ ਵਸੇ ਸ਼ਹਿਰ ਮੁੰਬਈ, ਜਿੱਥੋਂ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰੋਗਰਾਮ।

ਦਿਲੇ ਜਨਾਬ, ਇਹ ਹੱਦਾਂ ਸਰਹੱਦਾਂ ਦੀ ਹਕੂਮਤ ਨਹੀਂ ਮੰਨਦਾ। ਇਹ ਆਪਣੀ ਪਰਵਾਜ਼ ਭਰ ਲਵੇ ਤਾਂ ਨਾ ਇਹ ਇਬਾਦਤ 'ਚ ਟਿਕਦਾ ਅਤੇ ਨਾ ਸਜਦੇ 'ਚ ਸਾਥ ਦਿੰਦਾ।

ਸੁੰਨੇ ਰਾਵਾਂ 'ਤੇ ਤੁਰਿਆ ਏ ਕੋਈ, ਮੈਨੂੰ ਲੱਗਦਾ ਫੇਰ ਮੁੜਿਆ ਏ ਕੋਈ। ਰਾਤ ਦੀ ਸਿਆਹੀ ਰੌਸ਼ਨ ਹੈ ਹੋਈ, ਉਹਦੇ ਨੈਣਾਂ 'ਚੋਂ ਚਿਰਾਗ ਫੁਰਿਆ ਏ ਕੋਈ।

ਜਦੋਂ ਜ਼ਮੀਨ ਨਾ ਰਹੀ, ਫਲਕ ਨਾ ਰਿਹਾ, ਸੂਰਜ ਤਾਰੇ ਚੰਦ ਨਾ ਹੋਏ, ਤੂੰ ਉਦੋਂ ਵੀ ਸਾਥ ਦੇਵੀਂ, ਬੇਪਰਵਾਹ ਬੇਫਿਕਰ ਹੋ, ਸਿਰਫ ਸਾਥ ਦੇਵੀਂ।

ਲਫ਼ਜ਼ਾਂ ਨੂੰ ਕਿਲੋੜ ਬੁੱਲਾਂ ਵਿੱਚੋਂ ਫਰਕਣ ਦੀ ਜਦੋਂ ਹੁੰਗਾਰਾ ਭਰਦੀ ਪਈ ਏ ਆਪ ਹੀ ਧੜਕਣ ਹੀ ਦਿਲ ਦੀ ਗੱਲ ਕਰਨੀ ਹੈ ਤਾਂ ਲਫ਼ਜ਼ਾਂ ਦੀ ਲੋੜ ਨਹੀਂ ਜ਼ੁਬਾਨ ਦੀ ਜ਼ਰੂਰਤ ਨਹੀਂ ਨਜ਼ਰਾਂ ਸਭ ਸਮਝਦੀਆਂ ਨੇ।

0: papos, papos, papos, papos, papos, papos, papos, papos, papos, papos, papos, papos, papos, papos, papos, papos, papos.
1: ਅੱਜ ਦੋਸਤੋ ਇਸ ਦੇ ਨਾਲ ਹੀ ਅੱਜ ਦਾ ਖਜ਼ਾਨਾ ਪ੍ਰੋਗਰਾਮ ਖਤਮ ਕਰਨ ਦੀ ਵਰਿੰਦਰ ਨੂੰ ਦਿਓ ਇਜਾਜ਼ਤ।

FM band 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲੋ ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਿਕ ਠੀਕ ਸਵੇਰ ਦੇ 10:30 ਹੋ ਰਹੇ ਨੇ ਤੇ ਆਨੰਦਿਤਾ ਸ਼ਰਮਾ ਹਾਜ਼ਰ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ। ਤੇ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣ ਸਕਦੇ ਹੋ ਜੀ ਆਪਣੀ ਪਸੰਦ ਦੇ ਪੰਜਾਬੀ ਗੀਤ। ਤੇ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣਨ ਵਾਸਤੇ ਤੁਸੀਂ ਕਰਨਾ ਜੀ ਸਾਡਾ ਨੰਬਰ ਡਾਇਲ। ਸਾਡਾ ਨੰਬਰ ਹੈ ਜੀ 2280-94-0175, ਪਟਿਆਲਾ ਦਾ ਏਰੀਆ ਕੋਡ ਹੈ। ਅਤੇ ਜਿੰਨੀ ਦੇਰ ਤੱਕ ਕੋਈ ਸਰੋਤੇ ਸਾਡੇ ਨਾਲ ਆਪਣੀ ਫਰਮਾਇਸ਼ ਸਾਂਝੀ ਕਰਨ ਲਈ ਜੁੜਦੇ ਨੇ, ਉਨੀ ਦੇਰ ਤੱਕ ਸੁਣ ਲੈਂਦੇ ਹਾਂ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਗੀਤ।

ਸਰੋਤਿਆਂ ਨੂੰ ਬੇਨਤੀ ਹੈ ਕਿ 494 ਨੰਬਰ ਵਾਲੀ ਲਾਈਨ 'ਤੇ ਥੋੜ੍ਹੀ ਦਿੱਕਤ ਆ ਰਹੀ ਹੈ, ਤਾਂ ਤੁਸੀਂ 2280-394 ਵਾਲੇ 'ਤੇ ਫੋਨ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅਤੇ ਆਪਣੀ ਫਰਮਾਇਸ਼ ਸਾਡੇ ਨਾਲ ਸਾਂਝੀ ਕਰ ਸਕਦੇ ਹੋ।

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਧਾਰਮਿਕ ਸਥਾਨਾਂ, ਬੱਸ ਅੱਡਿਆਂ, ਹਸਪਤਾਲਾਂ, ਡਾਕਘਰਾਂ, ਪਾਰਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
2: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
3: ਜੀ, ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਅਤੇ ਤੁਸੀਂ ਜੁੜੇ ਹੋਏ ਆਪਣੀ ਰੇਡੀਓ ਦੋਸਤ ਆਨੰਦਿਤਾ ਸ਼ਰਮਾ ਦੇ ਨਾਲ। ਇੱਕ ਸਰੋਤੇ ਸਾਡੇ ਨਾਲ ਜੁੜੇ ਸੀ, ਪਰ ਉਹਨਾਂ ਦਾ ਫੋਨ ਕਿਸੇ ਕਾਰਨ ਕਰਕੇ ਸਾਡੇ ਨਾਲ ਨਹੀਂ ਰਾਬਤਾ ਕਾਇਮ ਹੋ ਸਕਿਆ, ਪਰ ਉਹਨਾਂ ਦੀ ਫਰਮਾਇਸ਼ 'ਤੇ ਅਸੀਂ ਸੁਣਵਾ ਰਹੇ ਹਾਂ ਇਹ ਗੀਤ।

ਪ੍ਰੋਗਰਾਮ ਤੁਸੀਂ ਸੁਣ ਰਹੇ ਸੀ ਹੈਲੋ ਫਰਮਾਇਸ਼, ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰੀ ਸਵੇਰ ਦੇ 11 ਵਜੇ ਨੇ। ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਏ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ ਤੇ ਕੰਟਰੋਲ ਕਰਨ ਲਈ ਪਿਆਜ਼ ਦੀ ਖਰੀਦ ਕੀਮਤ ਵਿਚ 13% ਦਾ ਵਾਧਾ ਕਰਕੇ 2,125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ ਏ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ ਤੇ ਰਹਿਣਗੇ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿਚ ਮਿਲਾਵਟਖੋਰੀ ਨਾਲ ਨਜਿੱਠਣ ਲਈ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਸਮਰਪਿਤ ਟੋਲ ਫਰੀ ਹੈਲਪਲਾਈਨ ਨੰਬਰ 1800 180 2202 ਸਥਾਪਿਤ ਕੀਤਾ ਹੈ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ ਮੁਹਿੰਮ ਕੀਤੀ ਹੋਰ ਤੇਜ਼, ਇਕ ਸਾਲ ਵਿਚ 729 ਗ੍ਰਿਫਤਾਰੀਆਂ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਭਾਰੀ ਬਾਰਿਸ਼ ਜਾਰੀ ਰਹੇਗੀ। ਪੰਜਾਬ ਵਿਚ ਵੀ ਕਈ ਥਾਵਾਂ ਤੇ 8 ਜੁਲਾਈ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਏ। ਫਰਾਂਸ ਤੇ ਮੋਰੋਕੋ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈਆਂ ਨੇ ਅਤੇ ਦੂਜੇ ਟੀ20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ।

ਹਾਂਜੀ ਦੋਸਤੋ, ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ। ਵਰਿੰਦਰ ਸਿੰਘ ਕਾਹਲੋਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਇਸ ਪ੍ਰੋਗਰਾਮ ਦੇ ਵਿੱਚ ਤਮਾਮ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ। ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਤੁਹਾਡੀਆਂ ਪਹੁੰਚਦੀਆਂ ਨੇ ਵਟਸਐਪ ਦੇ ਜ਼ਰੀਏ 9496206268। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਇਸ ਨੰਬਰ 'ਤੇ ਵਟਸਐਪ ਕਰਦੇ ਹੋ 9465002668। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਕਰਨ ਦੇ ਲਈ ਨੰਬਰ ਹੈ। ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਲੈ ਕੇ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚ ਰਹੇ ਨੇ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ, ਆਰਤੀ ਗੌਰੀ, ਓਮ ਕੁਮਾਰ ਅਤੇ ਇਹਨਾਂ ਦੇ ਬਾਕੀ ਸਾਥੀ ਸਰੋਤਿਆਂ ਨੂੰ ਅਸੀਂ ਦੱਸ ਦਈਏ ਕਿ ਸਵੇਰੇ 11 ਵਜੇ ਤੋਂ ਜਿਹੜੇ ਮੈਸੇਜਸ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣੇ ਸ਼ੁਰੂ ਹੋਏ ਨੇ, ਉਹ ਮੈਸੇਜਸ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾ ਰਹੇ ਨੇ। ਇਹ ਨਾਮ ਤੁਹਾਡੇ ਪਹੁੰਚੇ ਨੇ। ਝੱਜਰ ਹਰਿਆਣਾ ਤੋਂ ਬਿੱਟੂ ਭਾਟਿਆ, ਰੀਟਾ ਰਜਤ ਅਤੇ ਮਿਅੰਕ ਭਾਟਿਆ ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਪਹਿਲੇ ਗੀਤ ਨੂੰ। ਇਹ ਸਾਡੇ ਸਾਥੀ, ਇਹਨਾਂ ਦੀ ਫਰਮਾਇਸ਼ ਪਹੁੰਚੀ ਹੈ ਮਹਾਰਾਸ਼ਟਰ ਤੋਂ ਲਕਸ਼ਮਣ ਰਾਵ ਲੋਖੰਡੇ, ਕਲਪਨਾ ਤਾਈ, ਸ਼ੈਲੇਸ਼, ਪ੍ਰਤੀਕਸ਼ਾ ਸਰਵਪੱਲੀ ਅਤੇ ਰਕਸ਼ਤਾ। ਸੁਨੇਹਾ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਹੈ। ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਸਮਾਇਲ, ਸੰਜੀਵ, ਆਰਜ਼ੂ ਅਤੇ ਇਹਨਾਂ ਦੇ ਹੋਰ ਸਾਥੀ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ, ਕਪਿਲ, ਕੁਨਾਲ ਅਤੇ ਇਹਨਾਂ ਦੇ ਬਾਕੀ ਸਾਥੀ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਪ੍ਰੋਗਰਾਮ ਦੇ ਵਿੱਚ। ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਨੀਤ ਵਰਮਾ ਅਤੇ ਰੁਦਰ ਵਰਮਾ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਗੀਤ ਦੇ ਲਈ ਫਰਮਾਇਸ਼ ਭੇਜਦੇ ਨੇ। ਛੱਤੀਸਗੜ੍ਹ ਤੋਂ ਮੁਕੇਸ਼ ਸ਼ਰਮਾ, ਮੋਣਕ ਸੰਗਰੂਰ ਤੋਂ ਫਰਮਾਇਸ਼ ਪਹੁੰਚੀ ਹੈ ਗਗਨਦੀਪ ਸਿੰਘ ਸਰਾਂਹੋਰਾਂ ਦੀ, ਪਿੰਡ ਸ਼ਾਦੀਪੁਰ ਤੋਂ ਹਰਬੰਸ ਸਿੰਘ ਸੰਧੂ, ਗੁਰਦੀਪ ਸਿੰਘ, ਗੁਰਭਾਗ ਸਿੰਘ, ਦੇਵੀਗੜ੍ਹ ਤੋਂ ਮੈਸੇਜ ਭੇਜਦੇ ਨੇ ਹਰਨੇਕ ਸਿੰਘ। ਅਤੇ ਲਓ ਜੀ, ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਵਾ ਰਹੇ ਹਾਂ ਤੁਹਾਨੂੰ ਤੁਹਾਡੀ ਪਸੰਦ 'ਤੇ, ਫਿਲਮ ਰਾਜ਼ ਦੇ ਵਿੱਚੋਂ ਮੁਹੰਮਦ ਰਫੀ ਦੀ ਆਵਾਜ਼ 'ਚ।

ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਲਈ ਤੁਹਾਡੀਆਂ ਫਰਮਾਇਸ਼ਾਂ ਪਹੁੰਚੀਆਂ ਨੇ ਮੁਹੰਮਦ ਅਜ਼ੀਜ਼ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਸੌਦਾਗਰ ਫਿਲਮ ਦੇ ਵਿੱਚੋਂ ਸੰਗੀਤ ਤਿਆਰ ਕੀਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ, ਅਲਫਾਜ਼ ਨੇ ਆਨੰਦ ਬਖਸ਼ੀ ਦੇ। ਫਰਮਾਇਸ਼ਾਂ ਤੁਹਾਡੀਆਂ ਪਹੁੰਚੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ। ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ, ਅਕਸਾ, ਨਾਜ਼ੀਆ, ਇਬਰਾਹਿਮ ਅਤੇ ਆਦਿਬ। ਸਵਰਨ ਸਿੰਘ ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ ਇਸ ਪ੍ਰੋਗਰਾਮ ਲਈ ਲਿਖਦੇ ਨੇ, ਨਾਮ ਤੁਹਾਡੇ ਪਹੁੰਚੇ ਨੇ। ਯਵਤਮਾਲ ਤੋਂ ਅਨਿਲ, ਅਨੁਸ਼੍ਰੀ ਅਤੇ ਧਨਸ਼੍ਰੀ। ਸੁਨੇਹਾ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਿਆ, ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ ਪਿੰਡ ਮੌਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ ਇਸ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ। ਵਟਸਐਪ ਫਰਮਾਇਸ਼ਾਂ ਤੁਹਾਡੀਆਂ ਲਗਾਤਾਰ ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਦੇ ਲਈ ਪਹੁੰਚ ਰਹੀਆਂ ਨੇ। ਖੰਡਵਾ ਤੋਂ ਅਬਦੁਲ ਗਫਾਰ ਡਾਵਰ, ਖੁਸ਼ਨਸੀਬ, ਅਬਦੁਲ ਹੱਕ ਡਾਵਰ, ਜ਼ੀਆ ਉਲ ਹੱਕ ਡਾਵਰ, ਇਹ ਨਾਮ ਤੁਹਾਡੇ ਪਹੁੰਚੇ ਨੇ। ਮਹਾਰਾਸ਼ਟਰ ਤੋਂ ਨਿਰਮਲਾ ਅਤੇ ਵਿਸ਼ਾਲ ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਅਗਲੇ ਗੀਤ ਨੂੰ। ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤੀ, ਸਜਨੀ, ਫਰਮਾਇਸ਼ ਤੁਹਾਡੀ ਹੈ।

0: ਫਰਮਾਇਸ਼ਾਂ ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਪਹੁੰਚ ਰਹੀਆਂ ਨੇ 94650 0268 ਵਟਸਐਪ ਦੇ ਰਾਹੀਂ। ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾ ਮਣੀ ਵਰਮਾ, ਪਾਰਸ ਮਣੀ ਪੁਸ਼ਪਿੰਦਰ ਅਤੇ ਨੁਖੇ ਲਾਲ ਵਰਮਾ, ਇਹ ਫਰਮਾਇਸ਼ ਤੁਹਾਡੀ ਪਹੁੰਚੀ ਹੈ। ਇਸ ਪ੍ਰੋਗਰਾਮ ਦੇ ਵਿੱਚ ਲਾਡੀ ਧਾਲੀਵਾਲ, ਕਬੀਰ ਸੰਧੂ, ਹਰਬੰਸ ਮੋੜੀ, ਗੁਜ਼ਾਰਿਸ਼ ਕਰਾਂਗੇ ਤੁਹਾਨੂੰ ਕਿ ਜਿੱਥੋਂ ਮੈਸੇਜ ਭੇਜਦੇ ਹੋ ਜਗ੍ਹਾ ਦਾ ਨਾਮ ਵੀ ਜ਼ਰੂਰ ਭੇਜਿਆ ਕਰੋ। ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ, ਪਿੰਡ ਸਿਉਣਾ, ਦਰਸ਼ਨ ਸਿੰਘ ਸੈਣੀ, ਰੁਪਿੰਦਰ ਕੌਰ, ਵੱਡੀਆਂ ਜਾਲਾਂ ਤੋਂ ਇਹਨਾਂ ਦੇ ਨਾਲ ਨੇ, ਡੀਸੀ ਸਿੰਘ, ਪੋਪੀ ਸਿੰਘ, ਪਿੰਡ ਤਵਲਾਨ ਤੋਂ। ਇਹ ਫਰਮਾਇਸ਼ ਤੁਹਾਡੀ ਪਹੁੰਚੀ ਹੈ ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਹੰਸ, ਅਮਰਜੀਤ ਕੌਰ, ਮਨੀ, ਸਨੀ, ਡਿੰਪੀ, ਜਸਨੂਰ, ਅਗਮਵੀਰ ਅਤੇ ਅਮਨਦੀਪ ਕੌਰ ਹੰਸ। ਕਰਨਵੀਰ ਹਾਊਸ ਭੁੱਚੋ ਕੈਂਚੀਆਂ ਬਠਿੰਡਾ ਤੋਂ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ ਅਤੇ ਅਭਿਜੋਤ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਜਸਵੀਰ ਸਿੰਘ, ਕਿਰਨਜੀਤ ਕੌਰ, ਕੁਲਵਿੰਦਰ ਸਿੰਘ ਅਤੇ ਚੇਤਨਾ। ਗੀਤ ਨੂੰ ਸੁਣਨਾ ਚਾਹੁੰਦੇ ਨੇ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਇਸ਼ਾਨ ਅਤੇ ਪੂਜਾ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਆਸ਼ਾ ਨਾਰੰਗ ਸੋਨਾਲੀ ਅਤੇ ਸੁਰੇਸ਼ ਨਾਰੰਗ ਸਹਾਰਨਪੁਰ ਤੋਂ। ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਹੋਰ ਸਾਥੀ। ਤ੍ਰਿਪੜੀ ਪਟਿਆਲਾ ਤੋਂ ਮੋਕਸ਼, ਅਹੁਜਾ, ਓਮ ਪ੍ਰਕਾਸ਼, ਮਮਤਾ ਅਤੇ ਇਹਨਾਂ ਦੇ ਹੋਰ ਸਾਥੀ। ਫਰਮਾਇਸ਼ ਤੁਹਾਡੀ ਹੈ ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਇਹ ਨਾਮ ਤੁਹਾਡੇ ਪਹੁੰਚੇ ਨੇ ਆਦਰਸ਼ ਨਗਰ ਮਲੋਟ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸਾਈਨਾ ਅਤੇ ਨਿਵਾਨ ਸ਼ਰਮਾ। ਤੁਹਾਡਾ ਪਸੰਦ ਕੀਤਾ ਗੀਤ ਹੈ ਆਨੰਦ ਬਖਸ਼ੀ ਦਾ ਲਿਖਿਆ ਹੋਇਆ, ਆਨੰਦ ਰਾਜ ਆਨੰਦ ਦੇ ਸੰਗੀਤ 'ਚ। ਆਵਾਜ਼ਾਂ ਨੇ ਉਦਿਤ ਨਾਰਾਇਣ, ਕਵਿਤਾ ਕ੍ਰਿਸ਼ਨ ਮੂਰਤੀ ਅਤੇ ਸਾਥੀਆਂ ਦੀਆਂ। ਗੀਤ ਦੀ ਫਿਲਮ ਹੈ ਹੱਦ ਕਰ ਦੀ ਆਪਨੇ। ਇਹ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਇਸ ਵਕਫੇ ਤੋਂ ਬਾਅਦ।
1: ਘਰ ਤੋਂ ਕੰਮ ਕਰੋ, ਵਾਧੂ ਤਨਖਾਹ, ਬਸ ਇੱਕ ਕਲਿੱਕ ਤੇ, ਵਾਹ ਜੀ ਵਾਹ।
2: ਫਸੀ
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ
2: ਜਾਣਕਾਰ ਬਣੋ, ਸੁਚੇਤ ਰਹੋ।

ਰੱਬ ਨੇ ਬਣਾ ਦੀ ਜੋੜੀ। ਇਸ ਫਿਲਮ ਦੇ ਵਿੱਚ ਉਹ ਗੀਤ ਤੁਸੀਂ ਪਸੰਦ ਕੀਤਾ ਸੁਖਵਿੰਦਰ ਸਿੰਘ ਦਾ ਗਾਇਆ, ਸਲੀਮ ਸੁਲੇਮਾਨ ਦੇ ਸੰਗੀਤ ਦੇ ਵਿੱਚ। ਫਰਮਾਇਸ਼ਾਂ ਤੁਹਾਡੀਆਂ ਪਹੁੰਚੀਆਂ ਨੇ ਇਸ ਗੀਤ ਦੇ ਲਈ। ਇਹ ਸਾਡੇ ਸਾਥੀ ਲਿਖਦੇ ਨੇ ਬਾਗਪਤ ਤੋਂ, ਸੰਜੇ ਟਿੰਗੀਆ ਨਮਨ ਤੇ ਅਪਾਰ। ਸੁਨੇਹਾ ਤੁਹਾਡਾ ਪਹੁੰਚਿਆ ਪ੍ਰੋਗਰਾਮ 'ਚ। ਨਰਿੰਦਰ ਚਾਵਲਾ, ਪਿੰਡ ਮੁਕਾਰਮਪੁਰ, ਤਹਿਸੀਲ ਵਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼ ਅਤੇ ਨੇਹਾ। ਬਠਿੰਡਾ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ, ਲੱਕੀ, ਤਾਨੀਆ ਸੁਣਨਾ ਚਾਹੁੰਦੇ ਨੇ ਗੀਤ ਨੂੰ। ਦਿੱਲੀ ਤੋਂ ਬੋਧਰਾਜ, ਖੋਰਵਾਲ, ਕਮਲਾ ਰਾਣੀ, ਗੀਤਿਕਾ ਅਤੇ ਭਾਨੂ ਪ੍ਰਕਾਸ਼। ਫਰਮਾਇਸ਼ ਤੁਹਾਡੀ ਪਹੁੰਚੀ ਹੈ, ਇਨਾਮ ਨੇ ਸਾਡੇ ਸਾਥੀਆਂ ਦੇ। ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਦਿਗਦਰਸ਼ਨ ਅਤੇ ਕਵਿਤਾ ਗੌੜ ਮੇਰਠ ਤੋਂ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ ਸੁਨੇਹਾ ਭੇਜਦੇ ਨੇ ਪ੍ਰੋਗਰਾਮ ਦੇ ਲਈ। ਭਿਲਾਈ ਤੋਂ ਉੱਤਮ ਸਿੰਘ, ਜੰਗੇਲ, ਮੋਰਸ, ਅਨਿਲ, ਅਜੀਤ, ਆਯੂਸ਼ ਅਤੇ ਨੰਦਨੀ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਸੁਨੇਹਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਪਹੁੰਚਿਆ। ਫਕੀਰ ਸਿੰਘ ਸੋਮਾ, ਸ਼ੈਂਟੀ, ਪਿੰਡ ਬਾਗੜੀਆਂ, ਜ਼ਿਲ੍ਹਾ ਮਲੇਰਕੋਟਲਾ ਤੋਂ। ਚੌਕ ਬੱਤੀਆਂ ਵਾਲਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ, ਰਾਮ ਲਾਲ ਖਰੌੜ। ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਸਾਡੇ ਸਾਥੀ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ ਤੋਂ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਅਤੇ ਇਹਨਾਂ ਦੇ ਹੋਰ ਦੋਸਤ। ਸਤਨਾਮ ਸਿੰਘ ਵਰਮਾ, ਪਿੰਡ ਸਹੌਲੀ, ਨਾਭਾ ਤੋਂ ਸ਼ਾਮਿਲ ਹੁੰਦੇ ਨੇ। ਅਤੇ ਲਓ ਜੀ, ਫਿਰ ਤੁਹਾਡਾ ਪਸੰਦ ਕੀਤਾ ਪ੍ਰੋਗਰਾਮ ਦਾ ਇਹ ਆਖਰੀ ਗੀਤ ਸੁਣਦੇ ਹਾਂ।

0: ਹਾਂਜੀ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ 'ਚ ਤੁਸੀਂ ਫਰਮਾਇਸ਼ਾਂ ਭੇਜੀਆਂ ਅਤੇ ਪ੍ਰੋਗਰਾਮ ਨੂੰ ਸੁਣਿਆ। ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇਸ ਦੇ ਨਾਲ ਹੀ ਵਰਿੰਦਰ ਨੂੰ ਦਿਓ ਇਜਾਜ਼ਤ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ। FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11:30 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਹਫ਼ਤਾਵਾਰੀ ਖਾਸ ਪ੍ਰੋਗਰਾਮ ਭਵਿੱਖ ਦੇ ਸਿਤਾਰੇ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਜੈਸਮੀਨ ਦੇ ਨਾਲ।
1: ਹਰ ਬੱਚਾ ਇਸ ਦੁਨੀਆ ਵਿੱਚ ਇਹ ਸੰਦੇਸ਼ ਲੈ ਕੇ ਆਉਂਦਾ ਹੈ ਕਿ ਰੱਬ ਅਜੇ ਵੀ ਮਨੁੱਖ ਤੋਂ ਨਿਰਾਸ਼ ਨਹੀਂ ਹੋਇਆ। ਸੱਚਮੁੱਚ ਜੇ ਧਿਆਨ ਨਾਲ ਵੇਖੀਏ ਤਾਂ ਬੱਚੇ ਸਿਰਫ ਘਰ ਦੀ ਰੌਣਕ ਨਹੀਂ ਹੁੰਦੇ, ਉਹ ਸਵਾਲਾਂ ਦੀ ਇੱਕ ਤੁਰਦੀ ਫਿਰਦੀ ਕਿਤਾਬ ਹੁੰਦੇ ਨੇ। ਉਹਨਾਂ ਲਈ ਬੱਦਲ ਕਦੇ ਹਾਥੀ ਬਣ ਜਾਂਦੇ ਨੇ, ਕਦੇ ਜਹਾਜ਼, ਮਿੱਟੀ ਦਾ ਢੇਰ ਕਦੇ ਕਿਲਾ ਬਣ ਜਾਂਦਾ ਹੈ, ਤੇ ਕਦੇ ਨਿੱਕੀ ਜਿਹੀ ਤਿੱਤਲੀ ਪੂਰੇ ਦਿਨ ਦੀ ਸਭ ਤੋਂ ਵੱਡੀ ਖੋਜ। ਵੱਡੇ ਲੋਕ ਅਕਸਰ ਜਵਾਬ ਲੱਭਦੇ ਨੇ, ਪਰ ਬੱਚੇ ਉਹ ਤਾਂ ਸਵਾਲ ਲੱਭਦੇ ਨੇ, ਤੇ ਸ਼ਾਇਦ ਇਸੇ ਕਰਕੇ ਉਹ ਸਾਨੂੰ ਹਰ ਰੋਜ਼ ਇੱਕ ਨਵੀਂ ਨਜ਼ਰ ਨਾਲ ਦੁਨੀਆ ਨੂੰ ਵੇਖਣਾ ਸਿਖਾ ਜਾਂਦੇ ਨੇ। ਅੱਜ ਦੀ ਇਸ ਭਵਿੱਖ ਦੇ ਸਿਤਾਰੇ ਦੀ ਮਹਿਫਿਲ ਵਿੱਚ ਅਸੀਂ ਮਿਲਾਂਗੇ ਅਜਿਹੇ ਹੀ ਨਿੱਕੇ ਨਿੱਕੇ ਦੋਸਤਾਂ ਨੂੰ। ਕੋਈ ਆਪਣੀ ਕਵਿਤਾ ਨਾਲ ਦਿਲ ਜਿੱਤੇਗਾ, ਕੋਈ ਗੀਤ ਨਾਲ ਰੰਗ ਭਰੇਗਾ, ਕੋਈ ਹਾਸੇ ਦੀ ਫੁਹਾਰ ਛੱਡੇਗਾ, ਤੇ ਕੋਈ ਆਪਣੀਆਂ ਮਾਸੂਮ ਗੱਲਾਂ ਨਾਲ ਸਾਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ। ਅੱਜ ਦਾ ਇਹ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੈਸਮਿਨ।

0: ਬਚਪਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਹਰ ਰੋਜ਼ ਦੁਨੀਆ ਨੂੰ ਪਹਿਲੀ ਵਾਰ ਵੇਖਦਾ ਹੈ। ਬਸ ਅੱਜ ਕੁਝ ਪਲਾਂ ਲਈ ਅਸੀਂ ਵੀ ਆਪਣੇ ਅੰਦਰਲੇ ਬੱਚੇ ਨੂੰ ਜਗਾਉਂਦੇ ਹਾਂ ਜੋ ਅਜੇ ਵੀ ਹੈਰਾਨ ਹੋਣਾ ਜਾਣਦਾ ਹੈ, ਹੱਸਣਾ ਜਾਣਦਾ ਹੈ ਅਤੇ ਬਿਨਾਂ ਕਿਸੇ ਝਿਜਕ ਦੇ ਸੁਪਨੇ ਵੇਖਣਾ ਵੀ ਜਾਣਦਾ ਹੈ। ਆਓ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖੁਸ਼ੀਆਂ, ਕਲਪਨਾ ਅਤੇ ਨੰਨੀਆਂ ਨੰਨੀਆਂ ਮੁਸਕਾਨਾਂ ਨਾਲ ਸਜੀ ਮਹਿਫਿਲ ਨੂੰ।
1: ਤੇ ਮੇਰਾ ਨਾਮ ਹੈ ਨਜ਼ਾਕਤ ਔਰ ਮੈਂ ਪੜ੍ਹ ਰਹੀ ਹਾਂ UKG B ਕਲਾਸ ਪੋਇਮ।

0: ਸਤਿ ਸ਼੍ਰੀ ਅਕਾਲ ਜੀ, ਮੈਂ ਕਿਰਤਜੋਤ ਕੌਰ 8ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਮੰਜੀਆਂ 'ਤੇ ਬਹਿੰਦੇ ਸੀ, ਕੋਲ ਕੋਲ ਰਹਿੰਦੇ ਸੀ, ਸੋਫੇ ਬੈੱਡ ਆ ਗਏ ਨੇ, ਦੂਰੀਆਂ ਵਧਾ ਗਏ ਨੇ। ਛੱਤਾਂ 'ਤੇ ਨਾ ਸੌਂਦੇ ਹੁਣ, ਬਾਤਾਂ ਵੀ ਨਾ ਪਾਉਂਦੇ ਹੁਣ। ਵਿਹੜੇ ਵਿੱਚ ਰੁੱਖ ਸਨ, ਸਾਂਝੇ ਸੁੱਖ ਦੁੱਖ ਸਨ। ਬੂਹਾ ਖੁੱਲ੍ਹਾ ਰਹਿੰਦਾ ਸੀ, ਰਾਹੀ ਵੀ ਆ ਬਹਿੰਦਾ ਸੀ, ਕਾਂ ਵੀ ਕੁਰਲਾਉਂਦੇ ਸੀ, ਪੁਰਾਣੇ ਵੀ ਆਉਂਦੇ ਸੀ। ਸਾਈਕਲ ਹੀ ਕੋਲ ਸੀ ਤਾਂ ਵੀ ਮੇਲ ਜੋਲ ਸੀ, ਰਿਸ਼ਤੇ ਨਿਭਾਉਂਦੇ ਸਾਂ, ਰੁੱਸਦੇ ਮਨਾਉਂਦੇ ਸਾਂ। ਪੈਸਾ ਭਾਵੇਂ ਘੱਟ ਸੀ, ਮੱਥੇ 'ਤੇ ਨਾ ਵੱਟ ਸੀ, ਕੰਧਾਂ ਕੋਲੇ ਕੱਚੇ ਸਨ, ਸਾਖ ਸਾਰੇ ਸੱਚੇ ਸਨ। ਸ਼ਾਇਦ ਕੁਛ ਪਾਇਆ ਹੈ, ਬਹੁਤਾਂ ਤਾਂ ਗਵਾਇਆ ਹੈ। ਧੰਨਵਾਦ।
1: ਸਤਿ ਸ਼੍ਰੀ ਅਕਾਲ ਪੰਜਾਬ ਦੇ ਸ਼ੇਰੋ ਅਤੇ ਸ਼ੇਰਨੀਓ, ਮੇਰਾ ਨਾਮ ਮਾਨਵੀ ਹੈ ਅਤੇ ਮੈਂ 9ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਅੱਜ ਮੈਂ ਤੁਹਾਡੇ ਲਈ ਇੱਕ ਕਵਿਤਾ ਲੈ ਕੇ ਆਈ ਹਾਂ ਜਿਸ ਦਾ ਨਾਂ ਹੈ ਜਿਉਂਦੇ ਭਗਵਾਨ। ਉਹ ਦੁਨੀਆ ਦੇ ਬੰਦਿਓ, ਪੂਜੋ ਉਹਨਾਂ ਨੇ ਕਿਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ, ਸਰੂਆਂ ਵਰਗੇ ਸੋਨੇ ਵਰਗੇ ਹੀਰੇ ਪੁੱਤਰ ਮਾਵਾਂ ਦੇ, ਚਾਰ ਜਿਨ੍ਹਾਂ ਦੇ ਮਿਲਣ ਵਾਸਤੇ ਰੋਂਦੇ ਪੈਣ ਭਰਾਵਾਂ ਦੇ, ਬੁੱਢੇ ਬਾਪੂ ਖੜ੍ਹੇ ਉਡੀਕਣ ਗੱਭਰੂ ਪੁੱਤ ਜਵਾਨਾਂ ਨੂੰ। ਉਹ ਦੁਨੀਆ ਦੇ ਬੰਦਿਓ, ਪੁੱਜੋ ਉਹਨਾਂ ਨੇ ਕਿਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਕਈ ਨਾਰਾਂ ਦੇ ਫੁੱਲਾਂ ਵਰਗੇ ਹਾਲੇ ਰੂਪ ਨਰੋਏ ਨੇ, ਸ਼ਗਨਾਂ ਦੇ ਹੱਥਾਂ ਵਿੱਚ ਗਾਨੇ ਚਾਅ ਨਾ ਪੂਰੇ ਹੋਏ ਨੇ, ਦਿਨ ਦੇ ਵਿੱਚ ਲਕੋਈ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ। ਉਹ ਦੁਨੀਆ ਦੇ ਬੰਦਿਓ, ਪੁੱਜੋ ਉਹਨਾਂ ਨੇ ਕਿਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜਿਉਣਾ ਚਾਹੁੰਦਾ ਹੈ, ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਵਿਛਾਉਂਦਾ ਹੈ। ਜਿਉਣਾ ਉਸ ਬੰਦੇ ਦਾ ਜਿਉਣਾ, ਰੋਕੇ ਜੋ ਤੂਫਾਨਾਂ ਨੂੰ। ਉਹ ਦੁਨੀਆ ਦੇ ਬੰਦਿਓ, ਪੂਜੋ ਉਹਨਾਂ ਨੇ ਕਿਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਸ਼ੇਰਾਂ ਦੀ ਛਾਤੀ 'ਤੇ ਬਹਿ ਕੇ ਮੌਤ ਜਿਨ੍ਹਾਂ ਨੇ ਮੰਗੀ ਹੈ, ਖੂਨ ਦੀਆਂ ਨਦੀਆਂ ਵਿੱਚ ਡੁੱਬ ਕੇ ਗੋਰੀ ਚਮੜੀ ਰੰਗੀਏ, ਨਵੀਂ ਦੇਸ਼ 'ਤੇ ਰੰਗੜ ਚਾੜੀ, ਪੂਜੋ ਉਹਨਾਂ ਪਕਵਾਨਾਂ ਨੂੰ। ਉਹ ਦੁਨੀਆ ਦੇ ਬੰਦਿਓ, ਪੂਜੋ ਉਹਨਾਂ ਨੇ ਕਿਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਹੈ, ਆਪਣੇ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਹੈ। ਨੂਰ ਪੂਰੀ ਬੰਦ ਕਰਕੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ। ਉਹ ਦੁਨੀਆ ਦੇ ਬੰਦਿਓ, ਪੂਜੋ ਉਹਨਾਂ ਨੇ ਕਿਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਧੰਨਵਾਦ।
2: From the high white peaks of the northern snow to the warm blue waves where the oceans glow, a land of stories old and deep, where history wakes and memories sleep. Here a thousand languages blend with every neighbor, every friend. In crowded streets and quiet fields, see how much this country yields. A golden warmth in morning sun, where every day is just begun. From bustling towns to the calm of the night, she shines with a warm and glowing light. In festivals bright, in the food we share, there is a joy in the wind and love in the air. A colorful dance of the old and new, forever painted red, white and blue. Wait, green, white and blue. Think of the rivers that wind and flow, feeding the soil where the green crops grow. From desert lands to the quiet rain, we share the laughter, we share the pain. A billion dreams that take to the sky, reaching up where the birds fly high. So hold this feeling deep in your heart of a beautiful place where you are a part. Through every challenge, hand in hand, proud of our home, this beautiful land. India is her name, so sweet and grand, the finest country in the land. Thank you for your patience to these words.

ਵਿੱਚ ਲਿਆਉਂਦੇ ਹਾਂ। ਜੇਠ ਮਹੀਨਾ ਲੂਆਂ ਦਾ ਪਾਣੀ ਸੁੱਕਦਾ ਖੂਹਾਂ ਦਾ, ਹਾੜ ਮਹੀਨਾ ਤਪਦਾ ਹੈ ਸਾਨੂੰ ਅੰਦਰੇ ਰੱਖਦਾ ਹੈ, ਸਾਉਣ ਚ ਬੱਦਲ ਵਸਦੇ ਨੇ

0: ਮਾਨ ਮਿਲਵਰਤਨ ਅਤੇ ਪਿਆਰ ਨਾਲ ਸੇਵਾ ਕਰੋ, ਵੰਡ ਛਕੋ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਭਾਈ ਕਨਈਆ ਜੀ ਦੇ ਜੀਵਨ ਤੋਂ ਸੇਧ ਲਈਏ ਅਤੇ ਹਰ ਪਲ ਪਰਮਾਤਮਾ ਅੱਗੇ ਇਹ ਅਰਦਾਸ ਕਰੀਏ। ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਇਹ ਦਾਨ, ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ, ਮਾਨਵਤਾ ਦੀ ਸੇਵਾ ਕਰੀਏ ਸੇਵਾ ਜੋ ਨਿਸ਼ਕਾਮ, ਤੁਰਦੇ ਜਾਈਏ ਮੰਜ਼ਿਲ ਪਾਈਏ ਹੋਏ ਆਰਾਮ ਹਰਾਮ। ਧੰਨਵਾਦ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੀਰਤਜੋਤ ਕੌਰ ਹੈ। ਮੈਂ 6ਵੀਂ ਕਲਾਸ ਦੀ ਵਿਦਿਆਰਥਣ ਹਾਂ। ਮੈਂ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹਾਂ। ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਵਾਲੀ ਹਾਂ, ਰੂਹ ਦਾ ਖਰਗੋਸ਼। ਬੱਚਾ ਰੂਹ ਦੇ ਖਰਗੋਸ਼ ਨਾਲ ਗੱਲਾਂ ਕਰ ਰਿਹਾ ਹੈ, ਝਿੜਕ ਰਿਹਾ ਹੈ। ਉਹ ਬਿਨਾਂ ਪੁੱਛੇ ਬਾਹਰ ਕਿਉਂ ਗਿਆ? ਖਰਗੋਸ਼ ਦੇ ਕੱਪੜੇ ਮੈਲੇ ਹੋ ਗਏ ਨੇ। ਬੱਚਾ ਉਸਨੂੰ ਝੂਠੀ ਮੁੱਛੀ ਨਹਿਲਾ ਰਿਹਾ ਹੈ। ਫਿਰ ਉਸਨੂੰ ਲੂਰੀ ਸੁਣਾਏਗਾ, ਰੋਜ਼ ਵਾਂਗੂ ਸੁਣਾਏਗਾ। ਰੂਹ ਦਾ ਖਰਗੋਸ਼ ਵੀ ਬੱਚੇ ਨਾਲ ਗੱਲਾਂ ਕਰ ਰਿਹਾ ਹੈ, ਜੋ ਸਿਰਫ ਬੱਚਿਆਂ ਨੂੰ ਸੁਣਦੀਆਂ ਹਨ। ਬੱਚੇ ਨੇ ਰੂਹ ਦੇ ਖਰਗੋਸ਼ ਵਿੱਚ ਜਾਨ ਪਾ ਦਿੱਤੀ ਹੈ। ਬੱਚੇ ਕੋਲ ਉਹ ਤਾਕਤ ਹੈ ਜਿਹੜੀ ਸਿਰਫ ਰੱਬ ਕੋਲ ਹੁੰਦੀ ਹੈ। ਧੰਨਵਾਦ।
2: ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਦਿਲ ਨੂੰ ਜ਼ਰੂਰ ਛੋਇਆ ਹੋਵੇਗਾ। ਫਿਰ ਮਿਲਾਂਗੇ ਨਵੀਆਂ ਆਵਾਜ਼ਾਂ, ਨਿੱਕੇ ਨਿੱਕੇ ਬੋਲਾਂ ਦੇ ਨਾਲ। ਜਸਮ ਨੂੰ ਦਿਓ ਇਜਾਜ਼ਤ।

0: Akashvani at 90.
1: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਆਓ ਸੁਣਦੇ ਹਾਂ ਤਾਰੇ ਜ਼ਮੀਨ ਪਰ ਫਿਲਮ 'ਚੋਂ ਇਹ ਗੀਤ।

0: FM 106.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਵਿੱਚ ਜਾਨੀ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।
1: आकाशवाणी समाचार के साथ मैं मुनीश शर्मा।

ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਅਤੇ ਜਿਵੇਂ ਕਿ ਅਸੀਂ ਸ਼ੁਰੂਆਤ ਕਰਦੇ ਹਾਂ ਜੀ ਪ੍ਰੋਗਰਾਮ ਦੀ ਇੱਕ ਸੁਰਖੀ ਦੇ ਨਾਲ, ਅਤੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲ ਕਰਾਂਗੇ ਇੱਕ ਭੈਣ ਬਾਰੇ ਜੋ ਕਿ 10ਵੀਂ ਜਮਾਤ ਤੋਂ ਬਾਅਦ ਜਿਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਸੀ, ਜੋ ਕਿ ਤਾਮਿਲਨਾਡੂ ਦੀ ਰਹਿਣ ਵਾਲੀ ਹੈ ਅਤੇ ਜਿਨ੍ਹਾਂ ਦਾ ਨਾਮ ਹੈ ਅੰਬਿਕਾ। ਅਤੇ ਦੱਸ ਦਈਏ ਕਿ ਉਹਨਾਂ ਦਾ 14 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀ ਅਤੇ 18 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਉਹ ਦੋ ਬੱਚਿਆਂ ਦੀ ਜਿਹੜੀ ਹੈ ਮਾਂ ਬਣ ਗਏ ਸੀ। ਤਾਂ ਘਰ ਵਗੈਰਾ ਸਾਂਭਣ 'ਚ ਹੀ ਉਹਨਾਂ ਦਾ ਸਾਰਾ ਦਿਨ ਨਿਕਲ ਜਾਂਦਾ ਸੀ, ਜਿਸ ਕਰਕੇ ਉਹਨਾਂ ਨੂੰ ਪੜ੍ਹਾਈ ਅੱਗੇ ਨਹੀਂ ਕਰ ਸਕੇ ਉਹ। ਅਤੇ ਹੌਲੀ ਹੌਲੀ ਦੇਖਦੇ ਹੀ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਘਰ ਵਾਲਾ ਸੀ ਉਹ ਇੱਕ ਪੁਲਿਸ ਕਾਂਸਟੇਬਲ ਸੀ। ਅਤੇ ਉਸ ਤੋਂ ਬਾਅਦ ਜਦੋਂ ਇੱਕ ਗਣਤੰਤਰ ਦਿਵਸ ਆਇਆ ਤਾਂ ਉਹ ਆਪਣੇ ਘਰ ਵਾਲੇ ਨਾਲ ਇੱਕ ਪਰੇਡ 'ਚ ਸ਼ਾਮਿਲ ਹੋਣ ਗਏ, ਤਾਂ ਉਹਨਾਂ ਦੇ ਇੱਕ ਸਧਾਰਨ ਫੈਸਲੇ ਨਾਲ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਘਰ ਵਾਲਾ ਜਿਹੜਾ ਹੈ ਕੁਝ ਬੰਦਿਆਂ ਨੂੰ ਜਿਹੜਾ ਹੈ ਸਲੂਟ ਕਰ ਰਿਹਾ ਸੀ। ਤਾਂ ਉਹਨਾਂ ਨੇ ਆਪਣੇ ਪਤੀ ਤੋਂ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਸਲੂਟ ਕਿਉਂ ਦੇ ਰਹੇ ਹੋ, ਵੀ ਇਹ ਕੀ ਲੱਗਦੇ ਨੇ, ਤੁਸੀਂ ਇਹਨਾਂ ਨੂੰ ਸਲਾਮ ਕਿਉਂ ਕੀਤਾ? ਤਾਂ ਉਹਨਾਂ ਨੇ ਦੱਸਿਆ ਕਿ ਇਹ ਇੱਕ ਸੀਨੀਅਰ IPS ਅਧਿਕਾਰੀ ਨੇ ਅਤੇ ਇਹਨਾਂ ਨੂੰ ਦੇਖ ਕੇ ਸਾਨੂੰ ਸਲੂਟ ਕਰਨਾ ਪੈਂਦਾ ਕਿਉਂਕਿ ਮੈਂ ਇਹਨਾਂ ਤੋਂ ਛੋਟੀ ਪੋਸਟ 'ਤੇ ਜਿਹੜਾ ਕੰਮ ਕਰਦਾ। ਤਾਂ ਉਸ ਵਕਤ ਹੀ ਉਹਨਾਂ ਦੀ ਪਤਨੀ ਅੰਬਿਕਾ ਨੇ ਠਾਣ ਲਿਆ ਸੀ ਕਿ ਮੈਂ ਵੀ IPS ਬਣੂੰਗੀ ਅਤੇ ਮੈਂ ਵੀ ਇਹ ਪ੍ਰੀਖਿਆ ਪਾਸ ਕਰਨ ਲਈ ਇੱਕ ਯਤਨ ਕਰੂੰਗੀ। ਤਾਂ ਚਲਦੇ ਚਲਦੇ ਉਹਨਾਂ ਨੇ ਹੌਲੀ ਹੌਲੀ ਪਹਿਲਾਂ ਡਿਸਟੈਂਸ ਐਜੂਕੇਸ਼ਨ ਦੇ ਰਾਹੀਂ, ਡਿਸਟੈਂਸ ਐਜੂਕੇਸ਼ਨ ਰਾਹੀਂ ਮਤਲਬ ਉਹਨਾਂ ਨੇ ਘਰ ਬੈਠੇ ਹੀ ਪੜ੍ਹਾਈ ਕੀਤੀ, ਸਿਰਫ ਪੇਪਰ ਦੇਣ ਉਹ ਜਾਂਦੇ ਸੀ। ਤਾਂ ਇਸ ਤਰ੍ਹਾਂ ਹੀ ਉਹਨਾਂ ਨੇ 10ਵੀਂ 12ਵੀਂ ਅਤੇ ਗ੍ਰੈਜੂਏਸ਼ਨ ਜਿਹੜੀ ਹੈ ਪੂਰੀ ਕੀਤੀ। ਅਤੇ ਉਸ ਤੋਂ ਬਾਅਦ ਉਹਨਾਂ ਦੀ ਦਲੇਰੀ ਦੇ ਚੱਲਦਿਆਂ ਉਹਨਾਂ ਨੇ ਇੱਕ ਪੇਸ਼ਾਵਰ ਮਾਰਗ 'ਤੇ ਕਦਮ ਰੱਖਦਿਆਂ IPS ਦੇ ਵਾਸਤੇ ਸਿਵਲ ਪ੍ਰੀਖਿਆਵਾਂ ਦੀ ਤਿਆਰੀ ਕਰਨੀ ਸ਼ੁਰੂ ਕੀਤੀ। ਅਤੇ ਸਿਵਲ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਕਰਦੇ ਉਹਨਾਂ ਨੇ ਪਹਿਲਾ ਚਾਂਸ ਲਿਆ, ਦੂਜਾ ਚਾਂਸ ਲਿਆ। ਜਦੋਂ ਉਹਨਾਂ ਨੇ ਤੀਜਾ ਚਾਂਸ ਲਿਆ, ਉਹਨਾਂ ਦਾ ਨੰਬਰ ਨਹੀਂ ਆਇਆ, ਤਾਂ ਉਹਨਾਂ ਦੇ ਪਤੀ ਨੇ ਫਿਰ ਕਿਹਾ ਵੀ ਹੁਣ ਤੂੰ ਦੂਰ ਵੀ ਰਹਿ ਰਹੀ ਹੈ ਘਰ ਤੋਂ ਅਤੇ ਬਹੁਤ ਔਖਾ ਹੋ ਗਿਆ ਮੈਨੂੰ ਕੁੜੀਆਂ ਨੂੰ ਸਾਂਭਣਾ, ਕਿ ਤੂੰ ਪੜ੍ਹਾਈ ਛੱਡ ਦੇ, ਵੀ ਹੁਣ ਆਪਾਂ ਜਿਵੇਂ ਹੈਗੇ ਹਾਂ ਉਵੇਂ ਸਾਰ ਲਵਾਂਗੇ। ਤਾਂ ਉਹਨਾਂ ਦੀ ਪਤਨੀ ਨੇ ਉਹਨਾਂ ਤੋਂ ਇੱਕ ਆਖਰੀ ਚਾਂਸ ਮੰਗਿਆ ਕਿ ਤੁਸੀਂ ਮੈਨੂੰ ਇੱਕ ਆਖਰੀ ਚਾਂਸ ਦਿਓ, ਹੋ ਸਕਦਾ ਇਸ ਵਾਰ ਮੈਂ ਜਿਹੜੀ ਹੈ ਪ੍ਰੀਖਿਆਵਾਂ ਕੱਢ ਲਵਾਂਗੀ। ਤਾਂ ਉਸਦੇ ਚੱਲਦੇ ਚੌਥੀ ਟਰਾਈ ਦੇ ਵਿੱਚ ਉਹਨਾਂ ਨੇ ਪ੍ਰੀਖਿਆ ਪਾਸ ਕੀਤੀ। ਅਤੇ ਨਾਲ ਹੀ ਦੱਸ ਦਈਏ ਕਿ ਫਿਰ ਅੱਜ ਜਿਹੜਾ ਹੈ ਉਹ ਅੰਬਿਕਾ ਮੁੰਬਈ ਵਿੱਚ ਡਿਪਟੀ ਕਮਿਸ਼ਨਰ ਆਫ ਪੁਲਿਸ ਦਾ ਅਹੁਦਾ ਜਿਹੜਾ ਸੰਭਾਲਣੇ ਰਹੇ ਨੇ, ਅਤੇ ਜਿੱਥੇ ਉਹ ਦੇਸ਼ ਦੇ ਸਭ ਤੋਂ ਵੱਧ ਮੰਗ ਵਾਲੇ ਅਤੇ ਤੇਜ਼ ਰਫ਼ਤਾਰ ਵਾਲੇ ਮਹਾਂਨਗਰੀ ਖੇਤਰਾਂ ਵਿੱਚੋਂ ਇੱਕ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਨਿਗਰਾਨੀ ਕਰ ਰਹੇ ਨੇ। ਤਾਂ ਇੱਥੇ ਹੀ ਦੱਸਾਂਗੇ ਕਿ ਦੇਖੋ ਉਹਨਾਂ ਨੇ ਪੜ੍ਹਾਈ ਵੀ ਛੱਡਤੀ ਸੀ, ਪਰ ਜਿਵੇਂ ਹੀ ਉਹਨਾਂ ਨੇ ਦ੍ਰਿੜ ਨਿਸ਼ਚਾ ਕੀਤਾ ਆਪਣੇ ਘਰ ਵਾਲੇ ਨੂੰ ਦੇਖ ਕੇ ਕਿ ਸ਼ਾਇਦ ਉਹ ਵੱਡੀ ਪੋਸਟ ਵਾਲਿਆਂ ਨੂੰ ਸਲੂਟ ਕਰ ਰਿਹਾ ਕਿ ਮੈਂ ਵੀ ਇਹ ਕੁਝ ਕਰਕੇ ਦਿਖਾਵਾਂਗੀ, ਤਾਂ ਉਹਨਾਂ ਦੇ ਪਤੀ ਨੇ ਉਹਨਾਂ ਦਾ ਯੋਗਦਾਨ ਵੀ ਦਿੱਤਾ। ਅਤੇ ਇੱਕ ਉਹੀ ਹੈ ਕਿ ਤੁਹਾਡਾ ਅਗਰ ਦ੍ਰਿੜ ਨਿਸ਼ਚਾ ਹੋਏਗਾ ਵੀ ਮੈਂ ਕਿੱਧਰ ਨੂੰ ਜਾਣਾ ਹੈ, ਅਗਰ ਤੁਹਾਡਾ ਟਾਰਗੇਟ ਫਿਕਸ ਹੋਏਗਾ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਇੱਥੇ ਜਿਵੇਂ ਆਪਾਂ ਪੁਲਿਸ ਦੀ ਨੌਕਰੀ ਦੀ ਗੱਲ ਕਰ ਰਹੇ ਹਾਂ, ਕੋਈ ਵੀ ਫੀਲਡ ਹੋ ਸਕਦਾ, ਕੋਈ ਵੀ ਖੇਤਰ ਹੋ ਸਕਦਾ। ਜਿਵੇਂ ਭੈਣਾਂ ਅੱਜ ਕੱਲ੍ਹ ਹਰ ਖੇਤਰ ਵਿੱਚ ਹੀ ਤਰੱਕੀ ਕਰ ਰਹੀਆਂ ਨੇ, ਤਾਂ ਕਿਸੇ ਵੀ ਖੇਤਰ ਵੱਲ ਅਗਰ ਤੁਹਾਡੀ ਜਿਹੜੀ ਹੈ ਰੁਚੀ ਹੈ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਉਸ ਵੱਲ ਜ਼ਰੂਰ ਪਹੁੰਚ ਸਕੋ। ਅਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਨਾਰੀ ਲੋਕ 'ਚ ਇਹ ਗੀਤ, ਬਾਕੀ ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ।

ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਤੇ ਦੱਸ ਦਈਏ ਕਿ ਅੱਜ ਹੈ ਜਿਵੇਂ ਐਤਵਾਰ ਤੇ ਭੈਣਾਂ ਸੁਣ ਸਕਦੀਆਂ ਨੇ ਅੱਜ ਦੇ ਦਿਨ ਆਪਣੀ ਪਸੰਦ ਦੇ ਪੰਜਾਬੀ ਫਿਲਮਾਂ ਦੇ ਗੀਤ ਤੇ ਆਪਣੀ ਪਸੰਦ ਦੇ ਪੰਜਾਬੀ ਫਿਲਮਾਂ ਦੇ ਗੀਤ ਸੁਣਨ ਲਈ ਤੁਸੀਂ ਸਾਨੂੰ ਕਰਨਾ ਜੀ ਵਟਸਐਪ ਤੇ ਮੈਸੇਜ। ਸਾਡਾ ਨੰਬਰ ਹੈ ਜੀ 9496500268 ਤੇ ਭੈਣੋ ਅਸੀਂ ਉਡੀਕ ਕਰ ਰਹੇ ਹਾਂ ਤੁਹਾਡੇ ਮੈਸੇਜ ਦੀ ਤੇ ਉਡੀਕ ਕਰ ਰਹੇ ਹਾਂ ਕਿ ਤੁਹਾਡੀ ਪਸੰਦ ਦਾ ਜਿਹੜਾ ਹੈ ਅਸੀਂ ਵੀ ਗੀਤ ਸੁਣਵਾ ਸਕੀਏ। ਭੈਣਾਂ ਕੋਲ ਇਹੀ ਇੱਕ ਮੌਕਾ ਹੁੰਦਾ, ਇਹੀ ਇੱਕ ਪ੍ਰੋਗਰਾਮ ਹੁੰਦਾ ਜਿਸ 'ਚ ਭੈਣ ਆਪਣੀ ਪਸੰਦ ਦੇ ਗੀਤ ਸੁਣ ਸਕਦੀਆਂ ਨੇ। ਤੇ ਸੁਣਵਾ ਰਹੇ ਹਾਂ ਅਗਲਾ ਗੀਤ ਇੱਕ ਵਕਫੇ ਤੋਂ ਬਾਅਦ।

ਜੀ ਕੁਝ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ। ਸਾਨੂੰ ਫਰਮਾਇਸ਼ ਭੇਜ ਰਹੇ ਨੇ ਸਰੰਦੀ ਬਾਜ਼ਾਰ ਪਟਿਆਲਾ ਤੋਂ ਕਾਂਤੀ, ਮਾਫ ਕਰਨਾ, ਕਾਂਤਾ ਰਾਣੀ ਰਹੇਜਾ, ਨੀਤੂ, ਜੋਤੀ, ਸਜਨੀ ਅਤੇ ਤ੍ਰਿਪਤਾ। ਮੁੱਲਾਪੁਰ ਦਾਖਾ ਮੰਡੀ ਤੋਂ ਅਰੁਣਾ ਜੈਨ, ਨਗੀਨਾ ਜੈਨ ਅਤੇ ਬੌਬੀ ਜੈਨ, ਸੂਰਬੀ ਜੈਨ। ਪਿੰਡ ਮੂਲਿਆਂਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਪਰਵੀਨ ਰਾਣੀ, ਆਸ਼ਾ ਰਾਣੀ, ਨੀਸ਼ੂ, ਦੀਕਸ਼ਾ, ਜੰਨਤ ਅਤੇ ਗੁਰਲੀਨ ਰਾਣੀ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੇ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਸੱਸੀ ਪੁੰਨੂ 'ਚੋਂ ਇਹ ਗੀਤ। ਆਵਾਜ਼ ਹੈ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ।

ਜੀ, ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਅਮਰਿੰਦਰ ਕੌਰ, ਮਨਪ੍ਰੀਤ ਕੌਰ, ਬਲਬੀਰ, ਸ਼ਰਨ, ਖੁਸ਼ਪ੍ਰੀਤ, ਰਜਿੰਦਰ, ਰਮਨਦੀਪ ਕੌਰ, ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪਿੰਡ ਬੱਲੋਂ, ਜ਼ਿਲ੍ਹਾ ਬਠਿੰਡਾ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਚੂਹੜਪੁਰ ਮਰਾਸੀਆਂ ਤੋਂ ਸਰਬਜੀਤ ਕੌਰ। ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਰਾਜਪੁਰਾ ਟਾਊਨ ਪਿੰਡ ਬਨਵਾੜੀ ਤੋਂ ਹਰਜਿੰਦਰ ਕੌਰ, ਹਰਦੀਪ ਕੌਰ, ਰਮਨਜੋਤ ਅਤੇ ਜਸ਼ਨ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੇ ਰਲੀ ਮੇਰੀ ਫਰਮਾਇਸ਼ ਅਤੇ ਫਿਲਮ ਭੰਗੜਾ 'ਚੋਂ ਇਹ ਗੀਤ।

ਜੀ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਜਗ੍ਹਾ ਦਾ ਨਾਮ ਇਹਨਾਂ ਨੇ ਨਹੀਂ ਲਿਖਿਆ ਵੀ ਕਿੱਥੇ ਫਰਮਾਇਸ਼ ਭੇਜ ਰਹੇ ਨੇ। ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੰਨਤ ਰਾਣੀ, ਰਜਨੀ, ਜਸ਼ਨ ਅਤੇ ਖੁਸ਼ੀ, ਧੂਰੀ ਦੇ ਨੇੜੇ ਪਿੰਡ ਭੁੱਜੋਵਾਲੀ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਬਲਜਿੰਦਰ ਕੌਰ, ਸੁਖਚੈਨ ਕੌਰ, ਮਨਜੀਤ ਕੌਰ ਅਤੇ ਸੁਖਵਿੰਦਰ ਕੌਰ, ਰੇਲਵੇ ਰੋਡ ਮੋੜ ਮੰਡੀ ਤੋਂ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ। ਬਲਜਿੰਦਰ ਕੈਂਤ, ਰਬਾਬ ਕੈਂਤ, ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਸਰਪੰਚ।

ਜੀ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ, ਇਹਨਾਂ ਨੇ ਜਗ੍ਹਾ ਦਾ ਨਾਂ ਲਿਖਿਆ ਜੀ ਹਾਂਜੀ, ਉਪਕਾਰ ਨਗਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਸੁਮਿਤਾ ਕੌਰ, ਸੁਮਿਤਰਾ ਕੌਰ, ਆਨੰਦ ਨਗਰ ਬੀ ਪਟਿਆਲਾ ਤੋਂ ਰਾਣੀ ਭੁੱਕਲ, ਗੁਰਪ੍ਰੀਤ ਕੌਰ, ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਬੁਢਲਾਣਾ ਮਹਾਰਾਸ਼ਟਰ ਤੋਂ ਜੋਤੀ ਨਰਵਾੜੇ ਅਤੇ ਆਕਾਂਕਸ਼ਾ ਨਰਵਾੜੇ, ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਫਿਲਮ ਲੌਂਗ ਲਾਚੀ 'ਚੋਂ ਇਹ ਗੀਤ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਮੰਨਤ ਨੂਰ ਨੇ।

0: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
1: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
0: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
2: ਸੜਕ ਸੁਰੱਖਿਆ ਸਭ ਦੀ ਸੁਰੱਖਿਆ। ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।
3: ਜੀ, ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਚੱਕਲਾ ਬਾਜ਼ਾਰ ਸਮਾਨਾ ਤੋਂ ਸੰਗੀਤਾ ਰਾਣੀ ਜਿੰਦਲ, ਆਰਜ਼ੂ ਮਹਿ ਖੁਸ਼ ਦਿਲ, ਮਲੋਟ ਕੈਂਪ ਪੰਜਾਬ ਤੋਂ ਸੀਮਾ ਅਨਮੋਲ, ਮਹਿਜ਼ ਗੇਟ ਨਾਭਾ ਤੋਂ ਜੋਤੀ ਰਾਣੀ ਤੇ ਗੁਰਮਨਤ, ਰਿੰਗਨੀ ਛੱਤੀਸਗੜ੍ਹ ਤੋਂ ਕਰੁਣਾ ਵਰਮਾ। ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਫਿਲਮ ਡੈਡੀ ਕੂਲ ਮੁੰਡੇ ਫੂਲ ਚੋਂ ਇਹ ਗੀਤ।

ਜੀ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਕਿੱਦੜਬਾਹਾ ਤੋਂ ਪਾਇਲ ਅਤੇ ਬੇਬੀ ਹਿਨਾਸ਼ਾ, ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਰੇਖਾ, ਸੀਤਾ, ਗੀਤਾ ਅਤੇ ਸੋਨੀ, ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਮਨਜੀਤ ਕੌਰ ਚੌੜਾ, ਸਿਮਰਨ ਅਤੇ ਦਮਨ, ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਸੁਨੀਤਾ, ਸ਼ਮੀ ਅਤੇ ਰਜਨੀ। ਆਓ ਸੁਣਦੇ ਇਹਨਾਂ ਸਾਰਿਆਂ ਦੇ ਰਲੀ ਮਿਲੀ ਫਰਮਾਇਸ਼ ਅਤੇ ਫਿਲਮ ਲੌਂਗ ਦਾ ਲਸ਼ਕਾਰਾ 'ਚੋਂ ਇਹ ਗੀਤ, ਆਵਾਜ਼ ਹੈ ਮੀਨੂ ਪਰਸ਼ੋਤਮ ਅਤੇ ਦਿਲਰਾਜ ਕੌਰ ਦੀ।

ਜੀ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪਿੰਡ ਖੜਕਪੁਰ ਜ਼ਿਲ੍ਹਾ ਪਟਿਆਲਾ ਤੋਂ ਬਬੀਤਾ ਰਾਣੀ ਅੰਜੂ ਮੰਜੂ ਰੰਜੂ ਅਤੇ ਸੰਜੂ ਪਟੇਲ ਨਗਰ ਮਲੋਟ ਤੋਂ ਗੀਤਾ ਰਾਣੀ ਜਜੋਰੀਆ ਗਗਨਦੀਪ ਜਜੋਰੀਆ ਆਰਜ਼ੂ ਜਜੋਰੀਆ ਅਤੇ ਗੁੱਡੂ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪੂਜਾ ਗਰਗ ਅਤੇ ਪ੍ਰਿਯੰਕਾ ਗਰਗ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਸੁਰਜੀਤ ਬਿੰਦ ਰੱਖਿਆ ਦੀ ਆਵਾਜ਼ 'ਚ ਇਹ ਗੀਤ

ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਅਮਰਗੜ੍ਹ ਤਹਿਸੀਲ ਸ਼ਾਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਹਰਵਿੰਦਰ ਮਾਨ ਅਤੇ ਕੁਲਵਿੰਦਰ ਕੌਰ ਮਾਨ, ਬਕਸਰ ਬਿਹਾਰ ਤੋਂ ਫਾਤਿਮਾ ਖਾਤੂਨ ਅੰਸਾਰੀ, ਡੁਮਰਾਓ ਬਿਹਾਰ ਤੋਂ ਡਾਕਟਰ ਸੋਨਮ ਅਦੀਬਾ, ਸਾਰੀਮਪੁਰ ਬਕਸਰ ਤੋਂ ਆਸਮਾ ਖਾਤੂਨ ਅੰਸਾਰੀ, ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਸ਼ੋਭਾ ਨਾਇਕ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਫਿਲਮ ਇੱਕ ਕੁੜੀ ਪੰਜਾਬ ਦੀ ਚੋਂ ਇਹ ਗੀਤ।

0: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
1: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
0: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
2: ਸੜਕ ਸੁਰੱਖਿਆ ਸਭ ਦੀ ਸੁਰੱਖਿਆ, ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।
3: ਜੀ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਮੁੱਲਾਪੁਰ ਮੰਡੀ ਤੋਂ ਮੰਜੂ ਸ਼ਰਮਾ ਅਤੇ ਨਾਲ ਹੀ ਅਰੁਣਾ ਜੈਨ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਸਹਿਜਪ੍ਰੀਤ ਕੌਰ। ਆਦਰਸ਼ ਨਗਰ ਮਲੋਟ ਤੋਂ ਮੀਨਾ ਸ਼ਰਮਾ ਅਤੇ ਸ਼ਾਇਨਾ ਸ਼ਰਮਾ। ਮੁਕਤਸਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਬਲਜਿੰਦਰ ਕੌਰ ਧੀਮਾਨ, ਰਵਨੀਤ ਅਤੇ ਨੀਸ਼ੂ।

FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਠੀਕ ਸਟੂਡੀਓ ਦੇ ਘੜੀ ਮੁਤਾਬਿਕ ਦੁਪਹਿਰ ਦਾ 1 ਵਜ ਰਿਹਾ। ਆਓ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਸਾਡੀ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮਾਂ ਦੇ ਵੇਰਵੇ ਤੋਂ ਠੀਕ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜੋ ਕਿ ਤੁਹਾਡੇ ਭੇਜੇ ਹੋਏ ਖਤਾਂ 'ਤੇ ਆਧਾਰਿਤ ਹਿੰਦੀ ਗੀਤਾਂ ਦਾ ਪ੍ਰੋਗਰਾਮ ਹੁੰਦਾ ਹੈ। ਦੁਪਹਿਰ 1:10 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਦੁਪਹਿਰ 1:15 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ।

ਮੇ ਦਾ ਬਾਕੀ ਰਹਿੰਦਾ ਹਿੱਸਾ। ਦੁਪਹਿਰ 1:40 'ਤੇ ਪੇਸ਼ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਪੇਸ਼ ਹੋਏਗਾ ਫੌਜੀ ਵੀਰਾਂ ਲਈ ਪ੍ਰੋਗਰਾਮ ਸਰਫਰੋਸ਼। ਦੁਪਹਿਰ 2:15 'ਤੇ ਪੇਸ਼ ਹੋਣਗੀਆਂ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਦਾ ਸਮਾਂ ਰਹੇਗਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ। ਅਤੇ ਅੱਜ ਇਸ ਪ੍ਰੋਗਰਾਮ 'ਚ ਕੋਈ ਵੀ ਵਿਸ਼ਾ ਨਹੀਂ ਹੈ, ਤੁਸੀਂ ਖੁੱਲ੍ਹੀਆਂ ਗੱਲਾਂ ਇਸ ਪ੍ਰੋਗਰਾਮ 'ਚ ਕਰ ਸਕੋਗੇ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮ 5 ਵਜੇ ਪੇਸ਼ ਹੋਏਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ। ਸ਼ਾਮ 5:30 ਵਜੇ ਤੁਸੀਂ ਸੁਣੋਗੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਪ੍ਰੋਗਰਾਮ ਕਿਸਾਨ ਬਾਣੀ। ਸ਼ਾਮ 6 ਵਜੇ ਪੇਸ਼ ਹੋਣਗੀਆਂ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। 6:05 'ਤੇ ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਫਿਰ ਤੋਂ ਦੱਸਿਆ ਜਾਏਗਾ। ਸ਼ਾਮ 6:20 'ਤੇ ਪੇਸ਼ ਹੋਣਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਦਾ ਸਮਾਂ ਰਹੇਗਾ ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਬ ਕਿਓਰ ਦਾ। ਸ਼ਾਮ 7 ਵਜੇ ਪੇਸ਼ ਹੋਏਗਾ ਪ੍ਰੋਗਰਾਮ ਬੰਦਗੀ, ਜਿਸ ਤਹਿਤ ਤੁਸੀਂ ਸਰਵਨ ਕਰੋਗੇ ਸ਼ਬਦ ਅਤੇ ਭਜਨ। ਸ਼ਾਮ 7:30 ਪੇਸ਼ ਹੋਣਗੇ ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਦਾ ਪ੍ਰਸਾਰਣ। ਸਾਡੇ ਲਾਰਡਸ ਕ੍ਰਿਕਟ ਸਟੇਡੀਅਮ ਲੰਡਨ ਵਿਖੇ ਮੈਚ ਹੋਏਗਾ ਇੰਗਲੈਂਡ ਅਤੇ ਆਸਟ੍ਰੇਲੀਆ ਦੀ ਟੀਮਾਂ ਵਿਚਕਾਰ, ਜਿਹੜਾ ਕਿ ਇਹ ਫਾਈਨਲ ਮੈਚ ਹੈ। ਇਸ ਦਾ ਤੁਸੀਂ ਸਿੱਧਾ ਪ੍ਰਸਾਰਣ ਸੁਣੋਗੇ ਸਾਡੇ 100.2 MHz 'ਤੇ, ਜੋ ਕਿ ਦਿੱਲੀ ਵੱਲੋਂ ਰਿਲੇ ਕੀਤਾ ਜਾਏਗਾ। ਅਤੇ ਬਾਕੀ ਰਹਿੰਦੇ ਪ੍ਰੋਗਰਾਮ ਤੁਸੀਂ ਸਾਡੇ ਨਿਊਜ਼ ਔਨ AIR ਐਪ 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਸੁਣ ਸਕੋਗੇ। ਸ਼ਾਮ 7:30 ਪੇਸ਼ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 7:40 ਦਾ ਸਮਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਜਿਸ ਤਹਿਤ ਤੁਸੀਂ ਸੁਣੋਗੇ ਆਪਣੀ ਫਰਮਾਇਸ਼ 'ਤੇ ਹਿੰਦੀ ਅਤੇ ਪੰਜਾਬੀ ਗੀਤ। ਰਾਤ 8:15 'ਤੇ ਪੇਸ਼ ਹੋਏਗਾ ਪ੍ਰੋਗਰਾਮ ਗੁਲਦਸਤਾ। ਰਾਤ 8:45 'ਤੇ ਪੇਸ਼ ਹੋਣਗੀਆਂ ਹਿੰਦੀ ਵਿੱਚ ਖਬਰਾਂ ਸਮਾਚਾਰ ਸੰਧਿਆ ਤਹਿਤ ਸਾਡੇ ਦਿੱਲੀ ਕੇਂਦਰ ਤੋਂ। ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਰਾਤ 10 ਵਜੇ ਪੇਸ਼ ਹੋਏਗਾ ਪ੍ਰੋਗਰਾਮ ਪੰਜਾਬੀ ਤੜਕਾ, ਜੋ ਕਿ ਤੁਹਾਡੇ ਵਟਸਐਪ 'ਤੇ ਭੇਜੇ ਗਏ ਮੈਸੇਜਸ 'ਤੇ ਆਧਾਰਿਤ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੋਏਗਾ। ਰਾਤ 10:30 ਪੇਸ਼ ਹੋਏਗਾ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀ ਗੰਧਾ। ਸਭਾ ਦੇ ਅਖੀਰ 'ਚ ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਅਤੇ 11:05 'ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। 11:10 'ਤੇ ਹੋਏਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਇਹ ਸਨ ਸਾਡੀ ਸਭਾ 'ਚ ਬਾਕੀ ਰਹਿੰਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। FMN 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਨਗਮੇ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਅਤੇ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰਦੇ ਹਾਂ ਤੁਹਾਡੇ ਭੇਜੇ ਹੋਏ ਖਤ, ਅਤੇ ਉਸ ਦੇ ਆਧਾਰਿਤ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਹਿੰਦੀ ਗੀਤ। ਅਤੇ ਪਹਿਲਾ ਖਤ ਸਾਨੂੰ ਭੇਜ ਰਹੇ ਨੇ ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਨਾਲ ਹੀ ਸਾਨੂੰ ਅਗਲਾ ਖਤ ਭੇਜ ਰਹੇ ਨੇ ਰੰਗੀਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਆਂਖ ਮੀ ਚੋਲੀ 'ਚੋਂ ਇਹ ਗੀਤ, ਆਵਾਜ਼ਾਂ ਨੇ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ।

FMN 100.2 MHz ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਪੇਸ਼ ਹੋਏਗਾ 1:15 ਤੇ ਹੁਣ ਤੋਂ ਕੁਝ ਹੀ ਪਲਾਂ ਵਿੱਚ ਜਾਣੀ ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

ਜਿੰਦਲ ਤੇ ਇਹਨਾਂ ਦਾ ਪੂਰਾ ਖੁਸ਼ ਦਿਲ ਪਰਿਵਾਰ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ, ਆਓ ਸੁਣਦੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਫਿਲਮ ਜੁਗਨੂ 'ਚੋਂ ਇਹ ਗੀਤ। ਆਵਾਜ਼ ਹੈ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ।

0: वाहन चालक ध्यान रखन।
1: वाहन चलाउंदिया आरसी बीमा अते प्रदूषण सर्टिफिकेट अपने कोल रखो।
0: ड्राइवर अपना लाइसेंस हर वेले अपने कोल रखे।
2: ते इस दे नाल ही अज दा प्रोग्राम नगमे खत्म करन दी आनंदिता शर्मा नूं दिओ इजाजत। FM बैंड सौ इशारिया 2 MHz ते लाइव स्ट्रीमिंग जरिए न्यूज़ ऑन AIR ऐप ते असीं आकाशवाणी दे पटियाला केंद्र तों बोल रहे हां। हुण तों कुछ पलां विच जानी ठीक 1:40 ते तुसीं सुणोगे पंजाबी विच खबरां ते 1:50 ते उर्दू विच खबरां साडे दिल्ली केंद्र तों। खबरां लई करो कुछ पल उडीक।
3: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ 'ਤੇ ਲਾਗੂ ਹੰਗਾਮੀ ਪਾਬੰਦੀਆਂ ਹਟਾ ਲਈਆਂ ਨੇ। ਖੇਤੀਬਾੜੀ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਸਫਲਤਾ ਨਾਲ ਲਾਗੂ ਹੋਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਗਲੇ 5 ਸਾਲਾਂ 'ਚ ਇਸ ਕਾਨੂੰਨ ਤਹਿਤ 7.5 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕੀਤਾ ਜਾਵੇਗਾ। ਸਰਕਾਰ ਨੇ ਸੋਸ਼ਲ ਨੈਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਪੇਡ ਇਸ਼ਤਿਹਾਰਾਂ ਵਿੱਚ ਬੱਚਿਆਂ ਦੇ ਜਿਣਸੀ ਸ਼ੋਸ਼ਣ ਅਤੇ ਅਸ਼ਲੀਲ ਸਮੱਗਰੀ ਦੇ ਪਸਾਰ ਨੂੰ ਲੈ ਕੇ ਮੈਟਾ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ ਅਤੇ ਪ੍ਰਸਿੱਧ ਪਾਂਡਵਾਨੀ ਗਾਇਕਾ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ 'ਤੇ ਲਾਗੂ ਹੰਗਾਮੀ ਪਾਬੰਦੀਆਂ ਹਟਾ ਦਿੱਤੀਆਂ ਨੇ। ਪੱਛਮੀ ਏਸ਼ੀਆ ਦੇ ਸੰਘਰਸ਼ ਵਿੱਚ ਜੰਗਬੰਦੀ ਤੋਂ ਬਾਅਦ ਹੌਰਮੁਜ਼ ਸਟ੍ਰੇਟ ਰਾਹੀਂ ਕੁਦਰਤੀ ਗੈਸ ਦੀ ਸਪਲਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਕੁਦਰਤੀ ਗੈਸ ਸਪਲਾਈ ਰੈਗੂਲੇਸ਼ਨ ਆਰਡਰ 2026 ਵਿੱਚ ਸੋਧ ਕੀਤੀ ਗਈ ਹੈ। ਇਸ ਸੋਧ ਤਹਿਤ ਹੰਗਾਮੀ ਪ੍ਰਬੰਧਾਂ ਨੂੰ ਹਟਾ ਦਿੱਤਾ ਗਿਆ ਹੈ। ਹੌਰਮੁਜ਼ ਸਟ੍ਰੇਟ ਰਾਹੀਂ LNG ਸਪਲਾਈ ਵਿੱਚ ਰੁਕਾਵਟਾਂ ਤੋਂ ਬਾਅਦ ਇਸ ਸਾਲ ਮਾਰਚ ਵਿੱਚ ਜ਼ਰੂਰੀ ਵਸਤੂਆਂ ਸਬੰਧੀ ਕਾਨੂੰਨ ਤਹਿਤ ਹੰਗਾਮੀ ਆਦੇਸ਼ ਜਾਰੀ ਕੀਤਾ ਗਿਆ ਸੀ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ 2025 1 ਜੁਲਾਈ ਤੋਂ ਸਫਲਤਾਪੂਰਵਕ ਲਾਗੂ ਹੋ ਗਿਆ ਹੈ। ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮਿਸ਼ਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਮਨਰੇਗਾ ਨੂੰ ਲਾਗੂ ਕਰਨ ਵਿੱਚ 3 ਸਾਲਾਂ ਤੋਂ ਵੱਧ ਸਮਾਂ ਲੱਗਿਆ ਉੱਥੇ ਵਿਕਸਿਤ ਭਾਰਤ ਜੀ ਰਾਮ ਜੀ ਨੂੰ ਸਿਰਫ 1 ਦਿਨ ਵਿੱਚ ਦੇਸ਼ ਭਰ ਵਿੱਚ ਲਾਗੂ ਕਰ ਦਿੱਤਾ ਗਿਆ। ਸ਼੍ਰੀ ਚੌਹਾਨ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਇਸ ਐਕਟ ਤਹਿਤ ਅਗਲੇ 5 ਸਾਲਾਂ ਵਿੱਚ 2,86,000 ਪੰਚਾਇਤਾਂ ਵਿੱਚ 7.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ।
4: ਮਨਰੇਗਾ ਕੋ ਪੂਰੇ ਦੇਸ਼ ਮੇਂ ਲਾਗੂ ਕਰਨੇ ਮੇਂ 3 ਸਾਲ ਲਗੇ ਥੇ, ਲੇਕਿਨ ਮੁਝੇ ਆਪ ਸਭ ਪਰ ਗਰਵ ਹੈ। 1 ਸਾਲ 2 ਸਾਲ ਨਹੀਂ, ਪਹਿਲੇ ਦਿਨ ਹੀ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਏਕ ਸਾਥ ਪੂਰੇ ਦੇਸ਼ ਮੇਂ ਲਾਗੂ ਹੋ ਗਈ। 100 ਦਿਨ ਨਹੀਂ, ਅਬ 125 ਦਿਨ ਰੋਜ਼ਗਾਰ, 5 ਸਾਲ ਮੇਂ 7.5 ਲੱਖ ਕਰੋੜ ਸੇ ਜ਼ਿਆਦਾ ਕੀ ਰਾਸ਼ੀ 2,86,000 ਪੰਚਾਇਤੋਂ ਮੇਂ ਠੀਕ ਸੇ ਲੱਗ ਗਈ, ਤੋ ਗਾਓ ਸੰਪੂਰਨ ਵਿਕਸਿਤ ਹੋ ਜਾਏਂਗੇ, ਸਮ੍ਰਿੱਧ ਔਰ ਵਿਕਸਿਤ ਗਾਓਂ ਕਾ ਨਿਰਮਾਣ ਹੋ ਜਾਏਗਾ।
3: ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਕੇਰਲਾ ਦੇ ਕੋਚੀ ਵਿੱਚ ਕੱਲ੍ਹ ਤੋਂ ਸ਼ੁਰੂ ਹੋ ਰਹੀ 2 ਰੋਜ਼ਾ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੀਨੀਅਰ ਸਰਕਾਰੀ ਅਧਿਕਾਰੀ ਸਾਰੇ ਖੇਤਰਾਂ ਵਿੱਚ ਔਰਤਾਂ ਦੇ ਸ਼ਕਤੀਕਰਨ ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨਾਲ ਸੰਬੰਧਿਤ ਮੁੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਇਕੱਠੇ ਹੋਣਗੇ। ਮਹਿਲਾ ਕਾਰਜ ਸਮੂਹ ਦੀ ਮੀਟਿੰਗ ਮੈਂਬਰ ਦੇਸ਼ਾਂ ਨੂੰ ਔਰਤਾਂ ਦੀ ਅਗਵਾਈ ਵਾਲੇ ਵਿਕਾਸ 'ਤੇ ਵਿਚਾਰ ਵਟਾਂਦਰਾ ਕਰਨ ਅਤੇ ਸਹਿਮਤੀ ਬਣਾਉਣ ਦਾ ਮੌਕਾ ਪ੍ਰਦਾਨ ਕਰੇਗੀ। ਮੰਤਰਾਲੇ ਨੇ ਕਿਹਾ ਕਿ ਮੀਟਿੰਗ 8 ਤੇ 9 ਜੁਲਾਈ ਨੂੰ ਹੋਣ ਵਾਲੀ ਬ੍ਰਿਕਸ ਮਹਿਲਾ ਮੰਤਰੀ ਪੱਧਰੀ ਮੀਟਿੰਗ ਲਈ ਇੱਕ ਮਜ਼ਬੂਤ ਆਧਾਰ ਤਿਆਰ ਕਰੇਗੀ। ਸਰਕਾਰ ਨੇ ਸੋਸ਼ਲ ਨੈਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਪੇਡ ਇਸ਼ਤਿਹਾਰਾਂ ਵਿੱਚ ਬੱਚਿਆਂ ਦੇ ਜਿਣਸੀ ਸ਼ੋਸ਼ਣ ਅਤੇ ਅਸ਼ਲੀਲ ਸਮੱਗਰੀ ਦੇ ਪ੍ਰਸਾਰ ਨੂੰ ਲੈ ਕੇ ਮੈਟਾ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰਤ ਸੂਤਰਾਂ ਅਨੁਸਾਰ ਸਰਕਾਰ ਨੇ ਇੰਸਟਾਗ੍ਰਾਮ ਨੂੰ ਉਨ੍ਹਾਂ ਸਾਰੇ ਇਸ਼ਤਿਹਾਰਾਂ ਅਤੇ ਸਮੱਗਰੀ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ ਜੋ ਅਜਿਹੀ ਸਮੱਗਰੀ ਨੂੰ ਉਤਸ਼ਾਹਿਤ ਕਰਦੇ ਨੇ ਅਤੇ ਇਸ ਦੀ ਪਹੁੰਚ ਨੂੰ ਸੁਵਿਧਾਜਨਕ ਬਣਾਉਂਦੇ ਨੇ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ 7 ਦਿਨਾਂ ਦੇ ਅੰਦਰ ਮੈਟਾ ਤੋਂ ਵੇਰਵੇ ਸਹਿਤ ਸਪਸ਼ਟੀਕਰਨ ਮੰਗਿਆ ਹੈ। ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਕੀ ਪਲੇਟਫਾਰਮ ਨੇ ਭਾਰਤ ਦੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਭਾਰਤ ਵਿੱਚ ਡਿਜੀਟਲ ਕਾਨੂੰਨਾਂ ਤਹਿਤ ਅਸ਼ਲੀਲ ਸਮੱਗਰੀ ਅਤੇ ਬਾਲ ਜਿਣਸੀ ਸ਼ੋਸ਼ਣ ਸਮੱਗਰੀ ਦੀ ਵੰਡ ਇੱਕ ਅਪਰਾਧ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਲਕੇ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਜਾਣਗੇ। ਸ੍ਰੀ ਮੋਦੀ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ 'ਚ ਹੋਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਇੰਡੋਨੇਸ਼ੀਆ ਦਾ 4th ਦੌਰਾ ਹੈ। May 2018 ਵਿੱਚ ਭਾਰਤ ਇੰਡੋਨੇਸ਼ੀਆ ਸਬੰਧਾਂ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਦੁਵੱਲਾ ਦੌਰਾ ਹੋਏਗਾ। ਦੌਰੇ ਦੌਰਾਨ ਸ੍ਰੀ ਸੁਬਿਆਂਤੋ ਨਾਲ ਦੁਵੱਲੀ ਗੱਲਬਾਤ ਹੋਏਗੀ। ਪ੍ਰਧਾਨ ਮੰਤਰੀ ਜਕਾਰਤਾ ਵਿੱਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਇਸ ਦੌਰੇ ਦੌਰਾਨ ਡਾਕਟਰ ਜੈਸ਼ੰਕਰ ਇਹਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਇਹਨਾਂ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਖੇਤਰੀ ਵਿਕਾਸ ਅਤੇ ਆਪਸੀ ਹਿੱਤ ਦੇ ਮੁੱਦਿਆਂ ਬਾਰੇ ਸਲਾਹ ਮਸ਼ਵਰਾ ਕਰਨਾ ਹੈ। ਓਮਾਨ ਦੇ ਆਪਣੇ ਦੌਰੇ ਤੋਂ ਬਾਅਦ ਡਾਕਟਰ ਜੈਸ਼ੰਕਰ 13 ਜੁਲਾਈ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 2028-29 ਕਾਰਜਕਾਲ ਲਈ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ 14 ਅਤੇ 15 ਜੁਲਾਈ ਨੂੰ ਉਹ ਬ੍ਰਸਲਸ ਵਿੱਚ ਭਾਰਤ ਯੂਰਪੀ ਯੂਨੀਅਨ ਵਪਾਰ ਅਤੇ ਤਕਨਾਲੋਜੀ ਪ੍ਰੀਸ਼ਦ ਦੀ 3ਜੀ ਮੀਟਿੰਗ ਵਿੱਚ ਹਿੱਸਾ ਲੈਣਗੇ ਅਤੇ ਯੂਰਪੀਅਨ ਯੂਨੀਅਨ ਅਤੇ ਬੈਲਜੀਅਮ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕਰਨਗੇ। ਪ੍ਰਸਿੱਧ ਪਾਂਡਵਾਨੀ ਗਾਇਕਾ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਏਮਸ ਰਾਏਪੁਰ ਵਿੱਚ ਸਿਰ

0: ਰਾਜ ਸਨ। ਉਹਨਾਂ ਨੇ ਅੱਜ ਤੜਕੇ 3:15 ਵਜੇ ਆਖਰੀ ਸਾਹ ਲਿਆ। ਆਪਣੀ ਦਮਦਾਰ ਆਵਾਜ਼, ਪ੍ਰਭਾਵਸ਼ਾਲੀ ਸਟੇਜ ਮੌਜੂਦਗੀ ਅਤੇ ਵਿਲੱਖਣ ਕਥਾ ਸ਼ੈਲੀ ਨਾਲ ਤੀਜਨ ਬਾਈ ਨੇ ਪਾਂਡਵਾਨੀ ਨੂੰ ਨਾ ਸਿਰਫ ਭਾਰਤ ਵਿੱਚ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਨਵੀਂ ਪਛਾਣ ਦਵਾਈ। ਮਹਾਂਭਾਰਤ ਦੀਆਂ ਕਹਾਣੀਆਂ ਨੂੰ ਸਟੇਜ 'ਤੇ ਜੀਵੰਤ ਕਰਨ ਦੀ ਉਹਨਾਂ ਦੀ ਵਿਲੱਖਣ ਯੋਗਤਾ ਨੇ ਉਹਨਾਂ ਨੂੰ ਭਾਰਤੀ ਲੋਕ ਸੱਭਿਆਚਾਰ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਬਣਾ ਦਿੱਤਾ।
1: तब भय पर गाता ये मेरी मोर भय पर गाता।
0: ਭਾਰਤੀ ਲੋਕ ਕਲਾ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਿੱਚ ਉਹਨਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਦੇਸ਼ ਦੇ ਦੂਜੇ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਪਾਂਡਵਾਨੀ ਗਾਇਕਾ ਤੀਜਨ ਬਾਈ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਤੀਜਨ ਬਾਈ ਨੇ ਆਪਣੀ ਦਮਦਾਰ ਆਵਾਜ਼, ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਪ੍ਰਦਰਸ਼ਨ ਦੀ ਵਿਲੱਖਣ ਸ਼ੈਲੀ ਨਾਲ ਮਹਾਂਭਾਰਤ ਦੀਆਂ ਕਹਾਣੀਆਂ ਨੂੰ ਸਟੇਜ 'ਤੇ ਜੀਵੰਤ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਆਪਣੀ ਅਸਾਧਾਰਨ ਪ੍ਰਤਿਭਾ, ਸਮਰਪਣ ਅਤੇ ਸਾਲਾਂ ਦੇ ਸਖ਼ਤ ਅਭਿਆਸ ਰਾਹੀਂ ਤੀਜਨ ਬਾਈ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਛੱਤੀਸਗੜ੍ਹ ਦੇ ਅਮੀਰ ਪਾਂਡਵਾਨੀ ਪਰੰਪਰਾ ਨੂੰ ਸਨਮਾਨ ਦਵਾਇਆ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਤੀਜਨ ਬਾਈ ਦਾ ਦੇਹਾਂਤ ਕਲਾ ਦੇ ਸੱਭਿਆਚਾਰ ਦੇ ਖੇਤਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਤੀਜਨ ਬਾਈ ਨੇ ਛੱਤੀਸਗੜ੍ਹ ਦੇ ਇਸ ਲੋਕ ਕਲਾ ਰੂਪ ਲਈ ਅੰਤਰਰਾਸ਼ਟਰੀ ਮਾਨਤਾ ਹਾਸਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਦੇਹਾਂਤ ਕਲਾ ਅਤੇ ਸੱਭਿਆਚਾਰ ਦੀ ਦੁਨੀਆ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਸਮਾਜ ਦੇ ਦੱਬੇ ਕੁਚਲੇ ਅਤੇ ਕਮਜ਼ੋਰ ਵਰਗਾਂ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੂੰ ਹਮੇਸ਼ਾ ਜਨਤਕ ਸੇਵਾ ਅਤੇ ਰਾਸ਼ਟਰੀ ਸੇਵਾ ਪ੍ਰਤੀ ਉਹਨਾਂ ਦੇ ਸਮਰਪਣ ਲਈ ਯਾਦ ਕੀਤਾ ਜਾਏਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਦਾ ਪੂਰਾ ਜੀਵਨ ਗਰੀਬਾਂ ਦੀ ਭਲਾਈ ਲਈ ਸਮਰਪਿਤ ਸੀ। ਉਹਨਾਂ ਕਿਹਾ ਕਿ ਐਮਰਜੈਂਸੀ ਦੌਰਾਨ ਰਾਮ ਵਿਲਾਸ ਪਾਸਵਾਨ ਨੇ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਲਈ ਲੜਾਈ ਲੜੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਆਪਣਾ ਜੀਵਨ ਸਮਾਜਿਕ ਨਿਆਂ, ਲੋਕਤੰਤਰੀ ਕਦਰਾਂ ਕੀਮਤਾਂ, ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਅਧਿਕਾਰਾਂ ਲਈ ਸੰਘਰਸ਼ ਲਈ ਸਮਰਪਿਤ ਕੀਤਾ। ਇਸ ਸਾਲ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਸ਼ੁਰੂ ਹੋਈ ਹੈ। ਯਾਤਰਾ ਦੇ ਪਹਿਲੇ 2 ਦਿਨਾਂ ਦੌਰਾਨ 32,313 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਸਥਾਨ ਦੇ ਦਰਸ਼ਨ ਕੀਤੇ ਨੇ। ਇਸ ਦੌਰਾਨ ਸਾਲਾਨਾ ਯਾਤਰਾ ਲਈ ਸ਼ਰਧਾਲੂਆਂ ਦਾ ਚੌਥਾ ਜਥਾ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਇਆ। ਇਸ ਜਥੇ ਵਿੱਚ 291 ਵਾਹਨਾਂ ਵਿੱਚ 6,731 ਸ਼ਰਧਾਲੂ ਸ਼ਾਮਲ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ 'ਤੇ ਲਾਗੂ ਹੰਗਾਮੀ ਪਾਬੰਦੀਆਂ ਹਟਾ ਦਿੱਤੀਆਂ ਨੇ। ਖੇਤੀਬਾੜੀ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਸਫਲਤਾ ਨਾਲ ਲਾਗੂ ਹੋਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਗਲੇ 5 ਸਾਲਾਂ 'ਚ ਇਸ ਕਾਨੂੰਨ ਤਹਿਤ 7,50,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਏਗਾ। ਸਰਕਾਰ ਨੇ ਸੋਸ਼ਲ ਨੈਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਪੇਡ ਇਸ਼ਤਿਹਾਰਾਂ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਅਸ਼ਲੀਲ ਸਮੱਗਰੀ ਦੇ ਪਸਾਰ ਨੂੰ ਲੈ ਕੇ ਮੈਟਾ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਅਤੇ ਪ੍ਰਸਿੱਧ ਪਾਂਡਵਾਨੀ ਗਾਇਕਾ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
2: आदाब, ये आकाशवाणी है, खबरों के साथ मैं कलीम अहमद। सरकार ने आबनाए हुरमुस के रास्ते रकीक कुदरती गैस LNG की खेप का सिलसिला फिर शुरू होने के बाद कुदरती गैस की सप्लाई पर इमरजेंसी बंदिशें हटा ली हैं। देही तरक्की के मरकजी वजीर शिवराज सिंह चौहान ने विकसित भारत रोजगार गारंटी और आजीविका मिशन ग्रामीण एक्ट के तहत रियासतों को 25,000 करोड़ रुपये की इमदाद जारी की है। मरकज ने मेटा को हुक्म दिया है कि इंस्टाग्राम से बच्चों के इस्तेहसाल से मुतालिक इश्तिहारात हटाए जाएं। सरकार ने 7 दिन के अंदर अंदर जवाब तलब किया है। چھتیس گڑھ کی نامور پنڈوانی گلوکارہ تیجن بائی کا انتقال ہو گیا ہے. صدر جمہوریہ، نائب صدر جمہوریہ اور وزیر اعظم نے ان کی موت پر رنج و غم کا اظہار کیا ہے. بھارتی موسمیات محکمے نے آج گجرات، کونکن، گوا، وسطی مہاراشٹر اور اڈیشہ میں بہت تیز بارش کے امکان کے مد نظر ریڈ الرٹ جاری کیا ہے. اور خواتین کے آئی سی سی ٹی ٹوینٹی ورلڈ کپ کے فائنل میں آج شام انگلینڈ کا مقابلہ آسٹریلیا سے ہوگا. اب خبریں تفصیل سے. سرکار نے مغربی ایشیا مہازارائی میں جنگ بندی کے تناظر میں ابنائے ہرمز کے راستے رقیق قدرتی گیس ایل این جی کی کھیپ کا سلسلہ پھر شروع ہونے کے بعد قدرتی گیس کی سپلائی پر ایمرجنسی بندشیں ہٹا لی ہیں. ایک نوٹیفیکیشن میں پیٹرولیم اور قدرتی گیس محکمے کی وزارت نے کہا ہے کہ قدرتی گیس کی سپلائی سے متعلق انضباطی آرڈر 2026 میں ترمیم کی گئی ہے، جس کے تحت ان اہم ایمرجنسی دفعات کو ہٹا دیا گیا ہے جن کی روح سے سرکار کو اندرون ملک تیار کردہ قدرتی گیس اور درامد کی گئی ایل این جی الاٹ کرنے کو ترجیح حاصل تھی. ابنائے ہرمز کے راستے ایل این جی کی کھیپ میں رکاوٹ پڑنے کے بعد اس سال مارچ میں لازمی اشیاء سے متعلق ایکٹ کے تحت یہ ایمرجنسی آرڈر جاری کیا گیا تھا. دیہی ترقی کے مرکزی وزیر شیوراج سنگھ چوہان نے اس بات پر خوشی کا اظہار کیا ہے کہ وکست بھارت روزگار گارنٹی اور آجیوکا مشن گرامین یعنی وکست بھارت جی رام جی ایکٹ 2025 اس مہینے کی پہلی تاریخ سے نافذ ہو گیا ہے. وزیر موصوف نے ویڈیو کانفرنسنگ کے ذریعے مذکورہ مشن کے تحت ریاستوں کے لیے 25,000 کروڑ روپے کی امداد منظور کی اور اسے جاری کیا. جناب شیوراج سنگھ چوہان نے کہا کہ مہاتما گاندھی قومی دیہی روزگار گارنٹی اسکیم ایم جی نریگا کی جگہ وکست بھارت جی رام جی ایکٹ کو کامیابی کے ساتھ اختیار کیا گیا ہے. انہوں نے کہا کہ ایم جی نریگا پر عمل درآمد میں 3 سال لگ گئے تھے، جبکہ وکست بھارت جی رام جی ایکٹ پورے ملک میں صرف ایک دن میں ہی نافذ کر دیا گیا. جناب چوہان نے کہا کہ اس ایکٹ کے تحت اگلے 5 سال کے دوران 2,86,000 پنچایتوں میں 7,50,000 کروڑ روپے سے زیادہ کا سرمایہ لگایا جائے گا تاکہ وکست بھارت کے نظریے کی رفتار میں تیزی لائی جا سکے.
3: منریگا کو پورے دیش میں لاگو کرنے میں 3 سال لگے تھے، لیکن مجھے آپ سب پر گرو ہے، 1 سال 2 سال نہیں، پہلے دن ہی وکست بھارت جی رام جی یوجنا ایک ساتھ پورے دیش میں لاگو ہو گئی. 100 دن نہیں، اب 125 دن روزگار، 5 سال میں 7,50,000 کروڑ سے زیادہ کی راشی 2,86,000 پنچایتوں میں ٹھیک سے لگ گئی تو گاؤں سمپورن وکست ہو جائیں گے، سمردھ اور وکست گاؤں کا نرمان ہو جائے گا.
2: وزیر اعظم نریندر مودی کا انڈونیشیا کا دورہ کل سے شروع ہو رہا ہے اور اس سے دونوں ملکوں کے درمیان موجودہ تعلقات کو تقویت ملے گی اور اشتراک کے نئے راستے بھی کھلیں گے. آج جکارتا میں آکاشوانی کے ساتھ انٹرویو میں انڈونیشیا میں بھارت کے سفیر سندیپ چکرورتی نے کہا کہ وزیر اعظم نریندر مودی کل سے 8 جولائی تک انڈونیشیا کے دورے پر رہیں گے اور تعاون کے کئی نئے شعبے کھلنے سے تعلقات مزید مستحکم ہوں گے اور دو بڑے ملکوں کے درمیان اقتصادی رابطے اور زیادہ مضبوط ہوں گے. جامع کلیدی ساجھداری کے بارے میں سفیر موصوف نے کہا کہ اس شراکت داری کے کئی ستون ہیں، ان میں سے ایک دفاع اور سیکیورٹی ہے، اس کے علاوہ تعلقات میں اور زیادہ اقتصادی سرگرمیاں بھی شامل ہیں. وزیر خارجہ ڈاکٹر ایس جے شنکر آج سے 10 جولائی تک قطر، بحرین، کویت اور عمان کے سرکاری دورے پر رہیں گے. وزارت خارجہ نے کہا کہ اس دورے کا مقصد بھارت اور مذکورہ ملکوں کے درمیان دو طرفہ تعلقات کو مزید مضبوط بنانا اور علاقائی صورتحال کے ساتھ ساتھ باہمی دلچسپی کے امور پر تبادلہ خیال کرنا ہے. یہ خبریں آکاشوانی سے نشر کی جا رہی ہیں. سرکار نے سوشل نیٹورکنگ سائٹ انسٹاگرام پر اشتہارات میں بچوں کے جنسی استحصال اور زیادتی سے متعلق مواد کے سلسلے میں میٹا کو سخت نوٹس جاری کیا ہے. سرکاری ذرائع کے مطابق سرکار نے انسٹاگرام کو یہ حکم دیا ہے کہ ان سبھی اشتہارات اور مواد کو ہٹایا جائے جن کے ذریعے بچوں کے جنسی استحصال کو بڑھاوا دیا جا رہا ہے. الیکٹرانکس اور آئی ٹی محکمے کی وزارت نے میٹا سے 7 دن کے اندر اندر تفصیلی جواب طلب کیا ہے۔ سرکار اس بات کا جائزہ لے رہی ہے کہ آیا مذکورہ پلیٹ فارم نے بھارت کے متعلقہ سیفٹی رہنما اصولوں پر عمل کیا ہے یا نہیں۔ ڈیجیٹل قوانین کے تحت بھارت میں فحاشی اور بچوں کے جنسی استحصال

ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਸਰਫਰੋਸ਼, ਤੇ ਆਓ ਸੁਣਦੇ ਹਾਂ ਪ੍ਰੋਗਰਾਮ ਸਰਫਰੋਸ਼ 'ਚ ਅਗਲਾ ਗੀਤ ਕੈਲਾਸ਼ ਖੇਰ ਦੀ ਆਵਾਜ਼ 'ਚ।

0: ਭਾਵੇਂ ਬੇਅੰਤ ਸਾਗਰਾਂ ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਜੀ, ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸਰਫਰੋਸ਼, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਫਿਲਮ ਗੁੰਡੇ 'ਚੋਂ। ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਜਾਵੇਦ ਅਲੀ ਅਤੇ ਸ਼ਾਬਾਦ ਫਰੀਦੀ ਨੇ।

0: हेलो,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦੇ ਵਿੱਚ।
1: ਜੀ ਥੈਂਕ ਯੂ ਜੀ।
0: ਜੀ ਨਾਮ ਦੱਸੋ ਆਪਣਾ।
1: ਮੇਰਾ ਨਾਮ ਰਮਨਦੀਪ ਕੌਰ ਹੈ,
0: ਜੀ
1: ਪਿੰਡ
0: ਜੀ
1: ਸੌਰ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ।
0: ਜੀ ਅਤੇ ਰਮਨਦੀਪ ਜੀ, ਜਿਵੇਂ ਅੱਜ ਕੋਈ ਵਿਸ਼ਾ ਨਹੀਂ ਹੈ ਤਾਂ ਫਿਰ ਅੱਜ ਕਿਸ ਵਿਸ਼ੇ 'ਤੇ ਗੱਲ ਕਰੋਗੇ?
1: ਹਾਂ, ਮੇਰਾ ਵਿਸ਼ਾ ਰਿਸ਼ਤਿਆਂ ਬਾਰੇ ਹੈ ਜੀ,
0: ਜੀ
1: ਅਤੇ ਮੈਂ ਤੁਹਾਨੂੰ ਬਸ ਇੰਨਾ ਕੁ ਦੱਸਣਾ ਚਾਹੁੰਦੀ ਹਾਂ ਵੀ ਆਹ ਜੁਲਾਈ 17 ਨੂੰ ਮੇਰੀ ਦਾਦੀ ਡੁੱਬਣ ਨੂੰ 5 ਸਾਲ ਹੋ ਜਾਣਗੇ,
0: ਜੀ
1: ਤੇ ਉਹ ਜਦੋਂ ਮੈਂ ਹੁੰਦੀ ਸੀ ਨਾ, ਉਹ ਪਹਿਲਾਂ ਮੇਰੇ ਪਿੱਛੇ ਪਿੱਛੇ ਫਿਰੀ ਜਾਣਾ ਵੀ ਰੋਟੀ ਖਾ ਲਾ, ਉੱਠੇ ਨਾ ਜਾ,
0: ਜੀ
1: ਵੀ
0: ਜੀ
1: ਨੀ ਵੀ ਪੜ੍ਹ ਲਾ, ਐਂ ਕਰ ਲਾ। ਉਹਨੂੰ 5 ਸਾਲ ਹੋ ਗਏ, ਉਹ ਗੱਲਾਂ ਨੂੰ ਮੈਨੂੰ ਯਾਦ ਆਉਂਦੀਆਂ ਨੇ, ਮਤਲਬ ਜੋ ਬੰਦਾ ਚਲਾ ਜਾਂਦਾ ਹੈ ਉਹ ਤੋਂ ਬਾਅਦ ਉਹਦੀ ਕਦਰ ਆਉਂਦੀ ਹੈ ਵੀ ਹਾਂ ਉਹ ਐਵੇਂ ਕਹਿੰਦਾ ਸੀ। ਪਰ ਮੈਂ ਉਹ ਗੱਲਾਂ ਆਪਣੇ ਆਪ ਕਰ ਲੈਂਦੀ ਹਾਂ, ਮੈਂ ਆਪੀ ਰੋਟੀ, ਉਹ ਮੈਨੂੰ ਪੁੱਛਦਾ ਨਹੀਂ ਕੋਈ, ਕਿਉਂਕਿ ਮਦਰ ਤਾਂ ਹੈ। ਤੇ ਦਾਦੀ ਪਿੱਛੇ ਪਿੱਛੇ ਫਿਰੀ ਜਾਂਦੇ ਸੀ ਵੀ ਆਪਣਾ
0: ਜੀ
1: ਧਿਆਨ ਰੱਖ, ਨਾ ਜਾ, ਰੋਟੀ ਨਾ ਖਾ। ਹੁਣ ਮੈਨੂੰ ਉਹਨਾਂ ਦੀ ਯਾਦ ਆਉਂਦੀ ਆ ਬਹੁਤ ਜ਼ਿਆਦਾ, ਤੇ ਮੇਰਾ ਬਸ ਐਵੇਂ ਕਹਿਣਾ ਹੁੰਦਾ ਆ ਵੀ ਜਿੰਨੇ ਵੀ ਬਜ਼ੁਰਗ ਨੇ ਘਰੇ ਉਹਨਾਂ ਦਾ ਸਤਿਕਾਰ ਕਰੋ, ਹੈ ਨਾ, ਉਹਨਾਂ ਨਾਲ ਪਿਆਰ ਨਾਲ ਗੱਲ ਕਰੋ, ਸਤਿਕਾਰ ਕਰੋ ਉਹਨਾਂ ਦਾ, ਜਿੰਨਾ ਹੋ ਸਕੇ ਉਹਨਾਂ ਨਾਲ ਟਾਈਮ ਸਪੈਂਡ ਕਰੋ, ਕਿਉਂਕਿ ਉਹਨਾਂ ਕੋਲ ਬਹੁਤ ਘੱਟ ਟਾਈਮ ਹੁੰਦਾ ਆ ਉਹਨਾਂ
0: ਜੀ
1: ਨਾਲ ਗੱਲ ਕਰਨ ਵਾਸਤੇ।
0: ਜੀ ਬਜ਼ੁਰਗਾਂ ਦੀ ਵੀ ਗੱਲ ਹੈ, ਨਾਲ ਨਾਲ ਇਹ ਵੀ ਹੈ, ਜਿਹੜੇ ਰਿਸ਼ਤੇ ਤੁਹਾਡੇ ਕੋਲ ਅੱਜ ਹੈਗੇ ਨੇ ਉਹਨਾਂ ਦੀ ਸਮੇਂ ਰਹਿੰਦੇ ਕਦਰ ਕਰਨੀ ਚਾਹੀਦੀ ਹੈ, ਅਤੇ ਬਾਅਦ ਵਿੱਚ ਉਹ ਰਿਸ਼ਤੇ ਵੀ ਨਹੀਂ ਰਹਿੰਦੇ, ਫਿਰ ਕਦਰ ਕਰਨ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਉਹਨਾਂ ਦਾ।
1: ਹਾਂਜੀ ਹਾਂ, ਅੱਜ ਉਹ ਗੱਲਾਂ ਯਾਦ ਆਉਂਦੀਆਂ ਨੇ, ਹੁਣ ਵੀ ਦਾਦੀ ਐਵੇਂ ਕਹਿੰਦੀ ਸੀ, ਐਵੇਂ ਕਰਦੀ
0: ਜੀ ਜੀ
1: ਸੀ,
0: ਜੀ
1: ਹੁਣ ਹੁਣ ਉਹ ਚੀਜ਼ ਕਮੀ ਹੁੰਦੀ ਆ ਵੀ ਹੁਣ ਅੱਜ ਉਹ ਹੈ ਨੀ ਗੇ, ਵੀ ਜੇ ਅੱਜ ਹੁੰਦੇ ਤਾਂ ਮੇਰਾ ਕਿੰਨਾ ਧਿਆਨ ਰੱਖਦੇ
0: ਜੀ ਜੀ
1: ਕੀ।
0: ਬਿਲਕੁਲ ਉਹੀ ਹੈ, ਸਮੇਂ ਰਹਿੰਦੇ ਸਾਨੂੰ ਬੰਦਿਆਂ ਦੀ ਕਦਰ ਕਰਨੀ ਚਾਹੀਦੀ ਹੈ। ਜੀ ਠੀਕ ਹੈ ਜੀ,
1: ਹਾਂਜੀ
0: ਕਾਲ ਕਰਨ ਲਈ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ।

0: हेलो,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਜੀ ਮੈਂ ਚਮਕੌਰ ਸਿੰਘ ਬੋਲ ਰਿਹਾ ਜੀ, ਡਕਾਲੇ ਤੇ।
0: ਜੀ ਚਮਕੌਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ
1: ਧੰਨਵਾਦ ਮੈਡਮ ਜੀ।
0: ਜੀ। ਤੇ ਫਿਰ ਅੱਜ ਖੁੱਲੀਆਂ ਗੱਲਾਂ ਨੇ, ਤਾਂ ਫਿਰ ਅੱਜ ਕਿਸ ਵਿਸ਼ੇ ਤੇ ਗੱਲ ਕਰੋਗੇ?
1: ਦੂਜੀਆਂ ਗੱਲਾਂ ਦਾ ਮੈਡਮ ਜੀ, ਮੈਂ ਦੋ ਗੱਲਾਂ ਕਰਨੀਆਂ ਬਸ।
0: ਜੀ ਜੀ ਜੀ
1: ਜਿਵੇਂ ਹੁਣ ਕਿਸਾਨ ਵੀਰ ਖੇਤ ਮਾ ਜਾਂ ਜੀ ਮੋਟਰ ਮੂਟਰ ਚਲਾਵਾਂ,
0: ਹਾਂਜੀ
1: ਸਾਡੇ ਨਾ ਗਵਾਂਢੀ ਪਿੰਡ ਲਵੇ ਇੱਕ ਹਾਸਾ ਹੋ ਗਿਆ ਜੀ ਬਹੁਤ ਤਕੜਾ। ਜੋੜਾਂ ਨੂੰ ਆਪਾਂ ਚੇਪੀ ਨੀ ਲਪੇਟ ਕੇ ਰੱਖਦੇ ਜੀ,
0: ਜੀ ਜੀ
1: ਹਾਂਜੀ ਰੱਖ ਲੈਂਦੇ ਹਾਂ ਜੀ ਉਹਨਾਂ ਨੂੰ ਨੰਗੇ ਉਹ। ਕਰੰਟ ਨਾਲ ਨਾ ਇੱਕ ਗੱਭਰੂ ਜਵਾਨ ਮੁੰਡੇ ਦੀ ਮੌਤ ਹੋ ਗਈ ਸਮਕੋ।
0: ਜੀ। ਵੈਸੇ ਇਹ ਦੇਖਿਆ ਜਾਂਦਾ ਕਿ ਜਦੋਂ ਆ ਸਾਉਣ ਦਾ ਮਹੀਨਾ ਆਉਂਦਾ ਉਦੋਂ ਇਹ ਕਾਫੀ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ
1: ਹਾਂਜੀ
0: ਕਰੰਟ
1: ਆਪਾਂ
0: ਲੱਗਣ ਕਰਕੇ। ਜੀ
1: ਕਰੰਟ ਲੱਗਣ ਕਰਕੇ ਜੀ
0: ਹਾਂਜੀ
1: ਆਪਾਂ
0: ਹਾਂਜੀ
1: ਪਹਿਲੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਸਤਰੀ ਨੂੰ ਬੁਲਾ ਕੇ ਵਧੀਆ ਚੇਪੀ ਚੁੱਪੀ ਲਾ ਕੇ ਵਧੀਆ ਢੰਗ ਨਾਲ ਰੱਖਣੇ ਚਾਹੀਦੇ ਨੇ ਜੀ, ਬਾਅਦ 'ਚ
0: ਜੀ
1: ਕੁਛ ਨਹੀਂ ਬਣਦਾ ਜੀ।
0: ਜੀ ਉਹੀ ਕਈ ਵਾਰ ਐਵੇਂ ਵੀ ਹੁੰਦਾ, ਜਿਹੜੇ ਬੰਦੇ ਨੇ ਉੱਥੇ ਕੀਤਾ ਹੋਇਆ ਜਿਹਦਾ ਖੇਤ ਵੀ ਹੁੰਦਾ, ਕਈ ਵਾਰੀ ਉਹਦੇ ਵੀ ਖਿਆਲ 'ਚ ਨਹੀਂ ਰਹਿੰਦੀਆਂ ਇਹ ਚੀਜ਼ਾਂ।
1: ਹਾਂਜੀ ਉਹ ਰੋਜ਼ ਆਵੇਦਾ ਜੀ ਉੱਥਾ।
0: ਜੀ ਜੀ ਜੀ
1: ਹਾਂਜੀ
0: ਜੀ
1: ਹਾਂਜੀ
0: ਸਹੀ ਗੱਲ ਹੈ, ਸਮੇਂ ਰਹਿੰਦੇ ਹੀ ਸਾਨੂੰ ਖਿਆਲ ਕਰਨਾ ਚਾਹੀਦਾ, ਕਿਉਂਕਿ ਹੁਣ ਵੈਸੇ ਵੀ ਸਾਉਣ ਦਾ ਮਹੀਨਾ ਆਉਣ ਵਾਲਾ ਹੀ ਹੈ, ਤਾਂ ਹੀ ਅਸੀਂ ਬੇਨਤੀ ਕਰਾਂਗੇ ਹਨਾ ਕਿਸਾਨ ਵੀਰਾਂ ਨੂੰ ਕਿ ਜਿਸ ਦੇ ਕਿਤੇ ਐਵੇਂ ਖੁੱਲੇ ਜੋੜ ਨੇਗੇ ਉਹਨਾਂ ਨੂੰ ਬੰਦ ਕਰ ਲਓ, ਤਾਂ ਜੋ ਜਿਹੜਾ ਹੈ ਹਾਦਸੇ ਤੋਂ ਬਚਿਆ ਜਾ ਸਕੇ।
1: ਹਾਂਜੀ ਹਾਂਜੀ ਭਾਜੀ, ਬਾਅਦ 'ਚ ਕੁਛ ਨਹੀਂ ਬਣਦਾ ਜੀ ਫਿਰ।
0: ਜੀ ਬਾਅਦ 'ਚੋਂ ਤਾਂ ਫਿਰ ਕਹਿ ਲਓ ਗੱਲਾਂ ਹੀ ਰਹਿ ਜਾਂਦੀਆਂ ਨੇ।
1: ਹਾਂਜੀ ਹਾਂਜੀ
0: ਜੀ ਜੀ
1: ਧੰਨਵਾਦ ਮੈਡਮ ਜੀ।
0: ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।

0: ਸਰੋਤੇ ਸਾਡੇ ਨਾਲ ਹੋਰ ਜੁੜ ਗਏ ਨੇ, ਆਉਂ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਮੈਂ ਜੀ ਜਰਨੈਲ ਸਿੰਘ, ਪਿੰਡ ਮਰਦਾਂਪੁਰ, ਬਲਾਕ ਘਨੌਰ, ਜ਼ਿਲ੍ਹਾ ਪਟਿਆਲਾ ਤੋਂ ਬੋਲਦਾ ਜੀ।
0: ਜੀ ਜਰਨੈਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਸਰ, ਧੰਨਵਾਦ ਜੀ, ਸ਼ੁਕਰੀਆ
0: ਜੀ ਜੀ। ਤੇ ਜਿਵੇਂ ਅੱਜ ਖੁੱਲੀਆਂ ਗੱਲਾਂ ਨੇ, ਤਾਂ ਫਿਰ ਅੱਜ ਕਿਸ ਵਿਸ਼ੇ ਤੇ ਗੱਲ ਕਰੋਗੇ?

0: ਮੈਂ ਇਹ ਕਹਾਂਗਾ ਜੀ, ਦੇਖੋ ਆਪਾਂ ਨੂੰ ਇਹ ਜੀ ਛਾਪ ਛੱਡ ਕੇ ਜਾਣੇ ਚਾਹੀਦੇ ਆ, ਜਿੰਦਗੀ ਤੇ ਜਾਣਾ ਤਾਂ ਹੈਗਾ ਇੱਕ ਨਾ ਇੱਕ ਦਿਨ
1: ਜੀ ਜੀ,
0: ਠੀਕ ਹੈ ਜੀ, ਆਪਣੇ ਗਏ ਤੋਂ ਬਾਅਦ ਕੋਈ ਪੰਜ ਸੱਤ ਸਾਲ ਯਾਦ ਰੱਖੇ ਕੋਈ ਬੰਦਾ ਹੈਗਾ ਸੀ ਪਿੰਡ ਚ, ਉਹ ਇਹੋ ਜਿਹਾ ਕੰਮ ਕਰਦਾ ਸੀ, ਲੜਾਈ ਦੰਗਾ ਨੀ ਹੋਣ ਦਿੰਦਾ ਸੀ, ਸਮਝੌਤਾ ਕਰਾ ਕੇ ਰੱਖਦਾ ਸੀ, ਠੀਕ ਹੈ ਜੀ, ਕੋਈ ਟੁੱਟੀ ਸਰਕਾਰੀ ਕਿਸੇ ਮਹੱਲੇ ਚੱਲਦੀ ਆ, ਜੇ ਆਪਾਂ ਜ਼ਿੰਦਗੀ ਬੰਦ ਕਰ ਦੋ, ਇਹ ਨਾ ਕੋਈ ਫਲਾਣੇ ਦੇ ਮਹੱਲੇ ਚ ਮੈਂ ਕਿਉਂ ਕਰਾਂ
1: ਜੀ। ਇੱਥੇ ਉਹੀ ਹੈ ਕਿ ਚੰਗੇ ਕੰਮ ਕਰੋ, ਪਰ ਇਹ ਨਾ ਸੋਚੋ ਕਿ ਮੈਨੂੰ ਇਹਦਾ ਵਾਪਸ ਕੁਝ ਮਿਲੇਗਾ।
0: ਨਾ ਨਾ ਨਾ ਨਾ, ਇਹ ਕਦੇ ਨਾ ਸੋਚੋ ਜੀ, ਕੋਈ ਦਰਖਤ ਲੱਗਿਆ ਉਹਨੂੰ ਪਾਣੀ ਪਾ ਦੋ ਜੀ, ਠੀਕ ਹੈ ਜੀ, ਕਿਤੇ ਹੁਣ ਬਰਸਾਤ ਦਾ ਮਹੀਨਾ ਆਏਗਾ, ਬਿਨਾਂ ਲਾਈਟ ਵਾਲੇ ਤੋਂ ਬਾਹਰ ਨਾ ਨਿਕਲੋ ਜੀ,
1: ਠੀਕ ਹੈ
0: ਜੀ, ਕਿਉਂ ਕਈ ਤਰ੍ਹਾਂ ਦੇ ਕੀੜੇ ਮਕੌੜੇ ਬਾਹਰ ਨਿਕਲਣਗੇ।
1: ਉਹੀ ਜਿਵੇਂ ਤੁਸੀਂ ਜਿਵੇਂ ਗੱਲਾਂ ਕਰ ਰਹੇ ਹੋ, ਇਹਦੇ ਚ ਉਹੀ ਕਹਿੰਦੇ ਨੇ ਕਿ ਚੰਗੇ ਕੰਮ ਕਰਦੇ ਜਾਓ ਪਰ ਫਲ ਦੀ ਚਿੰਤਾ ਨਾ ਕਰੋ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।

0: हेलो
1: हेलो, मैं नरपाल सिंह मोड़ बोलता जी। और
0: जी, सत श्री अकाल जी, बहुत बहुत स्वागत है थोड़ा प्रोग्राम च।
1: भैन जी, विषय ये है भी खुला विषय, कुत्तियां बारे गल करता जी।
0: जी,
1: आवारा कुत्ते ने जी। हाँ
0: हाँ जी, हाँ जी, आवारा कुत्ते बारे गल कर रहे हैं जी।
1: जी, पहला था मेरा लवे गमांडी, ओदा बकरा खा गई। वो
0: जी
1: कहता बकरा खा गई जी। मैं चलो बकरा ਤਾਂ ਮਰੇ ਜਾਣਾ ਸੀ, ਕੁੱਤੇ ਨਾ ਖਾ ਕੇ ਕੋਈ ਬੰਦੇ ਖਾ ਜਾਣ, ਖਾ ਜਾਂਦੇ ਸੀ, ਕੱਢਦਾ ਨਹੀਂ ਸੀ।
0: ਜੀ, ਬਹੁਤ ਗਲਤ ਗੱਲ ਹੈ ਇਹ ਤਾਂ। ਐਵੇਂ ਆਵਾਰਾ ਕੁੱਤੇ ਵੀ ਜਿਵੇਂ ਫਿਰਦੇ ਨੇ, ਸਾਨੂੰ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਗ੍ਹਾ ਜਗ੍ਹਾ ਥੋੜੇ ਥੋੜੇ ਭਾਂਡੇ ਅਸੀਂ ਰੱਖੀਏ, ਉਹਨਾਂ ਨੂੰ ਕੁਝ ਕੁਝ ਜਿਹੜਾ ਘਰ 'ਚ ਬਚ ਜਾਂਦਾ ਉਹ ਖਾਣ ਨੂੰ ਜ਼ਰੂਰ ਦੇਈਏ।
1: ਭੈਣ ਜੀ, ਖਾਣ ਨੂੰ ਤਾਂ ਮੇਰੀ ਬੱਚੀ ਖਾ ਗਈ ਜੀ, ਇੱਕ
0: ਜੀ
1: ਬਾਹਰ ਬੰਨੀ ਵੀ ਸੀ, ਪੜ
0: ਹਾਂ ਜੀ, ਹਾਂ ਜੀ
1: ਕੇ ਖਾ ਗਈ ਜੀ ਉਹਨੂੰ।
0: ਜੀ ਬਹੁਤ
1: ਫਿਰ
0: ਜੀ
1: ਜਵਾਕਾਂ ਨੂੰ ਪੈਂਦੇ ਨੇ ਜੀ ਉਠਾ ਕੇ, ਮੈਨੂੰ ਤਾਂ ਲੱਗਦਾ ਮੇਰਾ ਵੀ ਦੇਖਣਗੇ ਕਿ ਲੂਣ ਮਿਰਚ ਉਹ।
0: ਜੀ, ਆਵਾਰਾ ਕੁੱਤੇ ਐਵੇਂ ਉਦੋਂ ਹੀ ਕਰਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਕੋਈ ਤੰਗ ਕਰੋ, ਫੇਰ ਹੀ ਉਹ ਐਵੇਂ ਪੈਣ ਲੱਗ ਜਾਂਦੇ ਨੇ। ਪਰ ਐਵੇਂ ਥੋੜੀ ਗਲਤ ਗੱਲ ਵੀ ਹੈ, ਪਰ ਕੋਸ਼ਿਸ਼ ਕਰੀਏ ਕਿ ਅਸੀਂ ਫਿਰ ਉਹਨਾਂ ਨਾਲ ਚੰਗਾ ਵਿਹਾਰ ਕਰੀਏ ਤਾਂ ਜੋ ਐਵੇਂ ਉਹ ਨਾ ਕਰਨ।
1: ਭੈਣ ਜੀ, ਚੰਗਾ ਵਿਆਹ ਤਾਂ ਜੇ ਨਾ ਰੋਟੀ ਖਾ ਦੀ ਫਿਰ ਤਾਂ ਮਾਰ ਦੇਣ, ਵੱਢ ਦੇਣਗੇ ਉਹਦਾ ਡੰਡਿਆਂ ਨਾਲ ਕੁੱਟ ਕੇ, ਵੀ ਬੰਦੇ ਦੇ ਮੂਹਰੇ ਆਕੜਦੇ ਨੇ ਜੀ
0: ਜੀ ਮਤਲਬ ਉਹ ਹੀ ਹੈ ਕਿ
1: ਜਾਨਵਰ।
0: ਥੋੜ੍ਹੀ ਜਿੱਥੇ ਤੁਹਾਨੂੰ ਲੱਗੇ ਕਿ ਆਵਾਰਾ ਕੁੱਤੇ ਨੇ, ਉੱਥੇ ਥੋੜ੍ਹਾ ਸੰਭਲ ਕੇ ਹੀ ਸਾਨੂੰ ਜਾਣਾ ਚਾਹੀਦਾ ਹੈ, ਆਪਣਾ ਬਚਾਓ ਸਾਨੂੰ ਆਪ ਕਰਨਾ ਚਾਹੀਦਾ ਹੈ
1: ਭੈਣ
0: ਜੀ।
1: ਜੀ, ਆਪਾਂ ਤਾਂ ਸੰਭਲ ਕੇ ਸੁੱਟ, ਮੈਂ ਤਾਂ ਲਾਠੀ ਲੈ ਕੇ ਜਾਂਦਾ, ਜਿਹੜੇ ਬਾਹਰੋਂ ਲੋਕ ਆਉਂਦੇ ਨੇ ਸੜਕ ਤੇ, ਕਈ ਉਹਨਾਂ ਨੂੰ ਪੈ ਜਾਂਦੇ ਨੇ ਕਈ ਸੜਕ ਤੇ।
0: ਜੀ,
1: 12 ਕੁੱਤੇ ਮਾਸ ਮਿੱਟੀ ਬਿਨਾਂ ਖਾਂਦੇ ਨੇ, ਰੋਟੀ ਤਾਂ ਖਾਂਦੇ ਨਹੀਂ ਜਿਹੜਾ ਤੁਸੀਂ ਕਹਿੰਦੇ ਹੋ।
0: ਜੀ ਉਹੀ ਹੈ, ਪਰ ਇਹੀ ਕਹਿ ਰਹੇ ਹਾਂ ਕਿ ਵੈਸੇ ਵੀ ਕਹਿੰਦੇ ਆ ਕਿ ਤੁਰਦੇ ਜਦੋਂ ਵੀ ਤੁਸੀਂ ਤੁਰ ਕੇ ਕਿਤੇ ਜਾ ਰਹੇ ਹੋ ਜਾਂ ਕਿਤੇ ਵੀ ਜਾ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਆਪਣਾ ਬਚਾਅ ਅਸੀਂ ਆਪ ਕਰੀਏ, ਕਿਉਂਕਿ ਐਵੇਂ ਆਪਾਂ ਕਹਿੰਦੇ ਜਾਨਵਰ ਵਗੈਰਾ ਦਾ ਕਿਸੇ ਕੁਛ ਪਤਾ ਨਹੀਂ ਹੁੰਦਾ, ਉਹ ਕਦੇ ਵੀ ਕੁਝ ਵੀ ਕਹਿ ਸਕਦਾ ਤੁਹਾਨੂੰ।
1: ਮੈਂ ਕਹਿੰਦਾ ਜੀ, ਜੇ ਇੱਕ ਪੈ ਜਾ 15 ਨੇ ਇਕੱਠੇ, ਸਾਰੇ ਪੈ ਜਾਣਗੇ, ਬੰਦੇ ਦੇ ਤਾਂ ਹੱਥ ਪੈਰ ਮਾਰੇ ਤੋਂ ਭੱਜ ਵੀ ਨਹੀਂ ਸਕਦਾ ਉਹਨਾਂ ਤੋਂ।
0: ਜੀ, ਸਹੀ
1: ਹਾਂ
0: ਗੱਲ
1: ਜੀ,
0: ਹੈ
1: ਬਹੁਤ
0: ਜੀ।
1: ਕੁੱਤੇ ਨੇ ਜੀ, ਵੀ ਇਹ ਵਿਸ਼ਾ ਸਰਕਾਰ ਨੂੰ ਕਰਨਾ ਚਾਹੀਦਾ ਕੋਈ ਇਹਨਾਂ ਬਾਰੇ ਨੌਲੇਜ,
0: ਜੀ ਸਹੀ ਗੱਲ
1: ਵੀ
0: ਹੈ
1: ਨਹੀਂ ਤਾਂ
0: ਜੀ।
1: ਜਾਨਵਰਾਂ ਨੂੰ ਖਾਈ ਜਾਂਦੇ ਨੇ ਜੀ ਬਾਹਰ, ਮਾਸਾਹਾਰੀ ਕੁੱਤੇ ਨੇ ਜੀ ਇਹ।

0: ਨਾਲ ਜੁੜੇ ਹੋਏ ਨੇ ਜਿਹੜੇ ਸਾਨੂੰ ਸੁਣ ਰਹੇ ਨੇ, ਇਹੀ ਕਹਾਂਗੇ ਕਿ ਕੋਸ਼ਿਸ਼ ਕਰੋ ਕਿ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਇਹੋ ਜਿਹਾ ਕੋਈ ਜਾਨਵਰ ਹੈ ਤਾਂ ਆਪਾਂ ਇਹਦੇ ਬਾਰੇ ਥੋੜ੍ਹਾ ਖਿਆਲ ਵੀ ਕਰੀਏ ਅਤੇ ਥੋੜ੍ਹਾ ਆਪਣਾ ਬਚਾਓ ਅਸੀਂ ਆਪ ਕਰੀਏ। ਜੀ
1: ਹਾਂ, ਬਚਾਓ ਤਾਂ ਸੋਟੀ ਹੋਵੇ ਫਿਰ ਤਾਂ ਚਲੋ
0: ਹਾਂਜੀ
1: ਬਚ
0: ਹਾਂਜੀ
1: ਜਾਂਦਾ ਜੀ,
0: ਜੀ
1: ਬਾਹਰ ਉਹ
0: ਜੀ
1: ਬੰਦਾ ਆਉਂਦਾ ਹੁਣ ਬਿਨਾਂ ਸੋਟੀ ਤੋਂ ਆਉਂਦਾ, ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਤੇ ਕੁੱਤੇ ਬੈਠੇ ਨੇ
0: ਜੀ ਜੀ
1: ਰੱਖਦੇ। ਹਾਂ,
0: ਜੀ ਬਿਲਕੁਲ ਸਹੀ
1: ਬਾਰਾਂ
0: ਹੈ
1: ਕੁੱਤੇ
0: ਜੀ।
1: ਬਹੁਤ ਪੈਂਦੇ ਨੇ ਜੀ।
0: ਜੀ ਠੀਕ ਹੈ ਜੀ, ਕਾਲ ਕਰਨ ਲਈ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭਾਈ।

0: ਇੱਕ ਆਖਰੀ ਸਰੋਤੇ ਸਰ ਨਾਲ ਜੁੜ ਗਏ ਨੇ, ਆਓ ਕਰਦੇ ਉਹਨਾਂ ਨਾਲ ਗੱਲ। ਹੈਲੋ
1: ਸ਼ੌਂਕ ਬਚਪਨ ਖਾ ਗਿਆ ਮੋਬਾਈਲ ਜੀ,
0: ਜੀ
1: ਨਸ਼ੇ ਨੇ ਜਵਾਨੀ ਕੀਤੀ ਘੈਲ ਜੀ,
0: ਜੀ
1: ਬੁੱਢੇ ਮਾਪਿਆਂ ਦਾ ਫੁੱਲ ਪੁੱਤ ਕੱਲਾ ਜੱਗ ਤੇ, ਮੌਤ ਵਾਲੇ ਤੁਰ ਰਾਹ ਗਿਆ, ਖਾ ਗਈ ਬੇਰੁਜ਼ਗਾਰੀ ਹੈ ਪੰਜਾਬ ਨੂੰ ਤੇ ਬਾਕੀ ਰਹਿੰਦੀ ਚਿੱਟਾ ਖਾ ਗਿਆ, ਧੀਆਂ ਨਿੱਤ ਹੀ ਦਹੇਜ ਖੋਈ ਜਾਂਦਾ ਏ ਤੇ ਸਾਡੇ ਤੇ ਅਸਰ ਕੋਈ ਨਾ, ਇੱਥੇ ਵਿਆਹਾਂ ਚ ਹੁੰਦੇ ਨੇ ਨਿੱਤ ਮੁਜਰੇ, ਔਖੀ ਸ਼ੋਹਰਤ ਨੇ ਮਾਨਸੇ ਪੰਜਾਬੀ ਜੀ, ਹੰਕਾਰ ਰਹਿੰਦਾ ਦਾਲ ਆ ਗਿਆ, ਖਾ ਗਈ ਬੇਰੁਜ਼ਗਾਰੀ ਹੈ ਪੰਜਾਬ ਨੂੰ ਤੇ ਬਾਕੀ ਰਹਿੰਦੀ ਚਿੱਠਾ ਖਾ ਗਿਆ, ਜਿਹੜੀ ਝੂਠ ਦੀਆਂ ਪਿੱਲਰਾਂ ਤੇ ਖੜਦੀ ਇਮਾਰਤ ਉਹ ਸੱਚ ਦੀ ਨੀ ਹੁੰਦੀ, ਜਿਹੜੀ ਸੋਚ ਵਿੱਚ ਮਾੜਾ ਕਣ ਖਾ ਗਿਆ ਉਹ ਸੋਚ ਕਦੇ ਆਪਦੀ ਨੀ ਹੁੰਦੀ, ਬੇਕਦਰੇ ਦੀ ਜਾਲੀ ਸਿਰੇ ਚੜੇ ਨਾ ਜੋ ਤਾਰੇ ਤੋੜ ਢੇਰ ਲਾ ਗਿਆ, ਖਾ ਗਈ ਬੇਰੁਜ਼ਗਾਰੀ ਹੈ ਪੰਜਾਬ ਨੂੰ ਤੇ ਬਾਕੀ ਰਹਿੰਦੀ ਚਿੱਟਾ ਖਾ ਗਿਆ, ਲੋਕ ਸ਼ਰੇਆਮ ਕਰਨ ਅਜਾਸੀਆਂ ਤੇ ਆਪਣੀ ਜ਼ਮੀਰ ਮਾਰ ਕੇ, ਅੱਗ ਲਾਉਂਦੇ ਦੂਜੇ ਵਿਹੜਿਆਂ ਚ ਆਪਣੇ ਦਿਲਾਂ ਨੂੰ ਠਾਰ ਕੇ, ਹੁਣ ਧੱਕੇ ਗਰਗ ਵੱਲਦੀ ਆ ਨਿਰਦੇਸ਼ ਤਾਈ, ਝੂਠ ਦਾ ਬੱਦਲ ਛਾ ਗਿਆ, ਖਾ ਗਈ ਬੇਰੁਜ਼ਗਾਰੀ ਹੈ ਪੰਜਾਬ ਨੂੰ ਤੇ ਬਾਕੀ ਰਹਿੰਦੀ ਚਿੱਟਾ ਖਾ ਗਿਆ। ਨਮਸਤੇ ਮੈਡਮ ਜੀ।
0: ਜੀ ਨਮਸਤੇ ਜੀ, ਆਪਣਾ ਨਾਮ ਦੱਸ ਦੋ ਜਲਦੀ ਜਲਦੀ, ਸਮਾਂ ਥੋੜਾ ਰਹਿ ਗਿਆ।
1: ਗਰਗ ਜੀ ਵਲਦ ਖੁਰਦ ਨੇੜੇ ਭਵਾਨੀਗੜ੍ਹ ਤੋਂ ਜੀ।
0: ਜੀ ਜੀ ਠੀਕ ਹੈ ਜੀ, ਤੁਸੀਂ ਇੰਨੀ ਚੰਗੀ ਲਾਈਨਾਂ ਸਾਡੇ ਨਾਲ ਸ਼ੇਅਰ ਕੀਤੀਆਂ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਮੈਡਮ ਜੀ, ਬਹੁਤ ਬਹੁਤ ਧੰਨਵਾਦ ਜੀ।
0: ਅਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਠੀਕ ਬਾਅਦ ਦੁਪਹਿਰ ਦੇ 3 ਵਜ ਰਹੇ ਨੇ ਅਤੇ ਹੁਣ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।
2: कार्यक्रम मन चाहे गीत लेकर हाजिर हूँ मैं आपकी दोस्त नेहा शर्मा, और कार्यक्रम में पसंद का सिलसिला शुरू किया जाए उससे पहले जान लीजिए इस कार्यक्रम के नियम।
3: कार्यक्रम शुरू करने से पहले कुछ जरूरी बातें।
4: एक व्यक्ति या परिवार की चिट्ठियाँ एक महीने में एक बार ही शामिल की जाएंगी।
3: एक चिट्ठी में केवल अपने परिवार के नाम लिखें, दूसरे शहर के दूसरे व्यक्तियों के अपने दोस्तों के नाम नहीं लिखें, इन्हें शामिल नहीं किया जाएगा।
4: हम अपने हर श्रोता की चिट्ठियों को शामिल करने की पूरी कोशिश करेंगे, पर इसमें समय लग सकता है, कृपया धैर्य बनाए रखें।
5: और हाँ, हस्तलिखित चिट्ठियों को प्राथमिकता दी जाएगी, कृपया सील ठप्पे वाले और छपे हुए पोस्टकार्ड ना भेजें, अंतरदेशीय नहीं केवल पोस्टकार्ड भेजें। और ये चिट्ठियां आपको भेजनी कहाँ है?
3: कार्यक्रम मन चाहे गीत,
4: विविध भारती राष्ट्रीय सेवा,
5: पोस्ट बॉक्स नंबर 19750, मुंबई 400091।
2: कार्यक्रम मन चाहे गीत में आपका बहुत बहुत स्वागत है, और कार्यक्रम की पहली पसंद किसकी पूरी होने वाली है ये आपको बता देते हैं। शिकार

FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਓਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 5 ਵੱਜ ਚੁੱਕੇ ਹਨ ਤੇ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਤੇ।

0: ਪ੍ਰਸਿੱਧ ਪਾਂਡਵਾਨੀ ਗਾਇਕ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਉਨ੍ਹਾਂ ਦੀ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ ਏ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਖਿਲਾਫ਼ ਚੱਲ ਰਹੀ ਲੜਾਈ ਹੁਣ ਲੋਕ ਲਹਿਰ ਬਣਦੀ ਜਾ ਰਹੀ ਏ। ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ 490 ਦਿਨ ਜਾਰੀ ਰੱਖਦਿਆਂ 58 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 3.5 ਕਿਲੋ ਹੈਰੋਇਨ, 2 ਕਿਲੋ 300 ਗ੍ਰਾਮ ਕਿਲੋਗ੍ਰਾਮ ਅਫੀਮ ਅਤੇ 627 ਨਸ਼ੀਲੀਆਂ ਗੋਲੀਆਂ ਅਤੇ 36,900 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਏ। ਅਤੇ ਅਖੀਰ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਿਵਸ ਅੱਜ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 5:03 ਹੋ ਗਏ ਹਨ ਅਤੇ ਹੁਣ ਹੋ ਗਿਆ ਹੈ ਵੇਲਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਅਤੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ ਅਤੇ ਮੇਰੇ ਨਾਲ ਨੇ
1: ਆਨੰਦਿਤਾ ਸ਼ਰਮਾ
0: ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
1: ਜੀ। ਬਹੁਤ ਬਹੁਤ ਧੰਨਵਾਦ ਜੀ।
0: ਸਭ ਤੋਂ ਪਹਿਲਾਂ ਤਾਂ ਗੱਲ ਕਰ ਲਈਏ ਮੌਸਮ ਦੀ।

0: ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਜੀ, ਫਿਰ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅਤੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ ਬਰਸਾਤਾਂ ਦੇ ਪਾਣੀ ਬਾਰੇ
2: ਜੀ।
1: ਅਤੇ ਬਰਸਾਤਾਂ ਦੇ ਪਾਣੀ ਦੇ ਨਾਲ ਨਾਲ ਮੈਨੂੰ ਇੱਕ ਗੱਲ ਹੋਰ ਵੀ ਚੇਤੇ ਆ ਰਹੀ ਹੈ ਕਿ ਅੱਜ ਕੱਲ੍ਹ ਦੀ ਖਬਰਾਂ ਜੋ ਆ ਰਹੀਆਂ ਨਾ ਪਾਣੀ ਦੀ ਬੱਚਤ ਕਰਨ ਲਈ
2: ਜੀ,
1: ਕਿ ਪਾਣੀ ਨੂੰ ਘੱਟ ਤੋਂ ਘੱਟ ਨੁਕਸਾਨ ਕੀਤਾ ਜਾਵੇ। ਪਿਛਲੇ ਦਿਨ ਇੱਕ ਖਬਰ ਆਈ ਸੀ ਮੁੰਬਈ ਵਰਗੇ ਮਹਾਂਨਗਰ ਤੋਂ
2: ਜੀ
1: ਜੀ, ਉੱਥੇ ਕੀ ਕਹਿੰਦੇ ਕਿ ਅਸੀਂ 40 ਦਿਨ ਤੋਂ ਉੱਪਰ ਦਾ ਪਾਣੀ ਨਹੀਂ ਬਚਿਆ, ਕਿ 40 ਦਿਨ ਦਾ ਪਾਣੀ ਬਚਿਆ ਜੇ ਬਰਸਾਤ ਨਾ ਆਈ। ਕਿ ਇਸਦਾ ਮਤਲਬ ਇਹ ਹੈ ਕਿ ਜਿਹੜਾ ਰੇਨ ਵਾਟਰ ਹਾਰਵੈਸਟਿੰਗ, ਕਿ ਰੇਨ ਵਾਟਰ ਦੇ ਉੱਪਰ ਡਿਪੈਂਡ ਨੇ
2: ਜੀ
1: ਜਿਹੜੇ ਵੱਡੇ ਵੱਡੇ ਸ਼ਹਿਰ, ਉਸਦੇ ਨਾਲ ਹੀ ਸਾਡੇ ਪੰਜਾਬ 'ਚ ਵੀ ਇਹ ਪਾਣੀ ਦੀ ਦਿੱਕਤ ਅੱਗੇ ਆਉਣ ਵਾਲੇ ਸਮੇਂ 'ਚ ਆ ਸਕਦੀ ਹੈ। ਜੇ ਸਾਨੂੰ ਪਾਣੀ ਦਾ ਅਸੀਂ ਬਚਾਅ ਨਹੀਂ ਕਰਾਂਗੇ ਤਾਂ ਆਉਣ ਵਾਲੇ ਬੱਚਿਆਂ ਵਾਸਤੇ ਪਾਣੀ ਬਹੁਤ ਔਖਾ ਹੋ ਜਾਏਗਾ।
2: ਜੀ ਜੀ ਬਿਲਕੁਲ। ਅਤੇ ਜਿਵੇਂ ਤੁਸੀਂ ਬਰਸਾਤਾਂ ਦੀ ਗੱਲ ਕਰ ਰਹੇ ਹੋ ਤਾਂ ਇਹਦੇ 'ਚ ਵੀ ਮੈਂ ਵੀ ਨਾਲ ਨਾ ਥੋੜ੍ਹਾ ਦੱਸਾਂਗੀ ਕਿ ਕਿਚਨ ਟਿਪਸ ਥੋੜ੍ਹੀਆਂ ਦੱਸੂਗੀ ਵੀ, ਜਿਵੇਂ ਆਪਾਂ ਦੇਖਦੇ ਹਾਂ ਕਿ ਕੋਈ ਕਹਿੰਦਾ ਦਾਲਾਂ ਨੂੰ ਕੀੜਾ ਲੱਗ ਗਿਆ ਜਾਂ ਦਾਲਾਂ ਖਰਾਬ ਹੋ ਗਈਆਂ
1: ਜੀ,
2: ਤਾਂ ਦਾਲਾਂ ਨੂੰ ਅਸੀਂ ਬਚਾਉਣ ਲਈ ਕੀ ਕਰ ਸਕਦੇ? ਉਹਨਾਂ 'ਚ ਤੇਜ਼ ਪੱਤਾ ਪਾ ਕੇ ਰੱਖ ਸਕਦੇ ਹਾਂ
1: ਜੀ।
2: ਚਾਵਲਾਂ 'ਚ ਵੀ ਅਸੀਂ ਤੇਜ਼ ਪੱਤਾ ਜਾਂ ਸੁੱਕੀ ਹਰੀ ਮਿਰਚ ਕਹਿ ਲਓ ਜਾਂ ਲਾਲ ਮਿਰਚ ਪਾ ਕੇ ਰੱਖ ਸਕਦੇ ਹਾਂ, ਉਹਦੇ ਨਾਲ ਚੌਲ ਜਿਹੜੇ ਖਰਾਬ ਨਹੀਂ ਹੁੰਦੇ
1: ਜੀ। ਤੁਹਾਡਾ ਕਹਿਣਾ ਹੈ ਕਿ ਮਤਲਬ ਦਾਲਾਂ ਜਾਂ ਜੋ ਵੀ ਬਰਸਾਤ ਦੀ ਕੀੜੇ ਵਿੱਚ ਪੈ
2: ਜਾਂਦੇ ਨੇ ਜੀ, ਸੁਸਰੀਆਂ ਪੈ ਜਾਂਦੀ ਜਿਹਨਾਂ ਨੂੰ ਕਿਹਾ ਜਾਂਦਾ ਵੀ, ਉਹਦੇ ਨਾਲ ਇਹ ਨਹੀਂ ਪੈਂਦੀਆਂ ਫਿਰ।
1: ਹਾਂ,
2: ਇਸੇ ਤਰ੍ਹਾਂ ਵੀ ਜਿਵੇਂ ਬਿਸਕੁਟ ਕਹਿੰਦੇ ਨੇ ਵੀ ਸੀਲੇ ਹੋ ਗਏ ਹਨਾ ਵੀ ਮੌਸਮ ਕਰਕੇ, ਤਾਂ ਉਹਨੂੰ ਵੀ ਆਪਾਂ ਕਿਵੇਂ ਠੀਕ ਕਰ ਸਕਦੇ? ਉਹਨਾਂ 'ਚ ਆਪਾਂ ਇੱਕ ਚਾਵਲ ਦੀ ਪੂੜੀ ਬਣਾ ਕੇ ਛੋਟੀ ਜੀ ਬਿਸਕੁਟਾਂ ਦੇ ਡੱਬੇ ਵਿੱਚ ਰੱਖ ਦਈਏ, ਜਿਸ ਨਾਲ ਉਹ ਜਿਹੜੀ ਹੈ ਖਰਾਬ ਨਹੀਂ ਹੁੰਦੀ,
1: ਉਹ ਮੋਇਸਚਰ ਆਈ ਥਿੰਕ
2: ਜੀ ਸੀਲਨ ਉਹਨਾਂ 'ਚ ਨਹੀਂ ਆਉਂਦੀ, ਉਹ ਵਧੀਆ ਰਹਿੰਦੇ ਨੇ, ਕੁਰਕਰੇ ਰਹਿੰਦੇ ਨੇ ਜੀ। ਤੇ ਇਸੇ ਤਰ੍ਹਾਂ

0: ਜਿਵੇਂ ਕੌਫੀ ਤੇ ਨਮਕ ਵੀ ਹੈ, ਜਿਵੇਂ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਨਾ ਗੱਠਾਂ ਬਣ ਜਾਂਦੀਆਂ ਨੇ, ਹਨਾ,
1: ਹਾਂਜੀ ਹਾਂ
0: ਤੇ
1: ਬਿਲਕੁਲ
0: ਉਹਨਾਂ ਨੂੰ ਵੀ ਆਪਾਂ ਕਿਵੇਂ ਸੰਭਾਲ ਕੇ ਰੱਖ ਸਕਦੇ ਹਾਂ? ਉਹਨਾਂ ਦਾ ਵੀ ਇਹੀ ਹੈ ਕਿ ਉਹਨਾਂ ਦੇ ਵਿੱਚ ਚਾਵਲ ਦੀ ਜਿਹੜੀ ਪੁੜੀ ਹੈ, ਪੁੜੀ ਪਾ ਕੇ ਆਪਾਂ ਉਹਦੇ ਚਾਵਲ ਦੀ ਰੱਖ ਸਕਦੇ ਹਾਂ, ਉਹਦੇ ਨਾਲ ਉਹ ਜਿਹੜੇ ਇਕੱਠਾ ਨਹੀਂ ਹੁੰਦਾ, ਉਹ
1: ਬਿਲਕੁਲ
0: ਜੰਮਦਾ ਨਹੀਂ ਹੈ।
1: ਜੀ
0: ਤੇ ਨਾਲ ਹੀ ਜੇ ਚੀਨੀ ਦੀ ਗੱਲ ਕਰੀਏ ਤਾਂ ਚੀਨੀ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਸੁਸਰੇ ਵਿੱਚ ਕੀੜੀਆਂ ਆ ਗਈਆਂ, ਉਹ ਲੱਗ ਜਾਂਦੀਆਂ ਨੇ, ਤਾਂ ਉਹਨੂੰ ਬਚਾਉਣ ਲਈ ਆਪਾਂ ਉਹਦੇ 'ਚ ਥੋੜ੍ਹਾ ਲੌਂਗ ਪਾ ਕੇ ਰੱਖ ਸਕਦੇ ਹਾਂ, ਉਹਦੇ ਨਾਲ ਉਹ ਖਰਾਬ ਨਹੀਂ ਹੁੰਦੇ। ਤੇ ਜਿਵੇਂ ਆਪਾਂ ਬਰਸਾਤ ਦੀ ਗੱਲ ਕਰ ਹੀ ਰਹੇ ਹਾਂ, ਤਾਂ ਇਹਦੇ ਵਿੱਚ ਇੱਕ ਨਾਲ ਹੋਰ ਵੀ ਇਹ ਗੱਲ ਦੱਸੂੰਗੀ ਮੈਂ ਕਿ ਏਸੀ ਨੂੰ ਜਿਹੜਾ ਹੈ ਆਪਾਂ ਇੱਕ ਡਰਾਈ ਮੋਡ ਤੇ ਜਿਹੜਾ ਯੂਜ਼ ਕਰੀਏ,
1: ਜੀ
0: ਤਾਂ ਜੋ ਕਿ ਹੈ ਮੌਨਸੂਨ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਿਹੜੀ ਸੀਲਨ ਜਾਂ ਜ਼ਿਆਦਾ ਨਵੀਂ ਆ ਜਾਂਦੀ ਹੈ।
1: ਜੀ ਬਿਲਕੁਲ।
0: ਤਾਂ ਇਸ ਤਰ੍ਹਾਂ ਡਰਾਈ ਮੋਡ ਤੇ ਲਾਉਣ ਨਾਲ ਕੀ ਹੋਏਗਾ, ਸਾਨੂੰ ਸਿਹਤ ਦਾ ਨੁਕਸਾਨ ਵੀ ਨਹੀਂ ਹੋਏਗਾ ਤੇ ਉਹ ਸਾਡੇ ਲਈ ਕਿਸੇ ਤਰੀਕੇ ਫਾਇਦੇਮੰਦ ਵੀ ਰਹਿੰਦੀ ਹੈ,
1: ਜੀ
0: ਕਿਉਂਕਿ ਇਹਦੇ ਨਾਲ ਨਮੀ ਘੱਟ ਹੋ ਜਾਂਦੀ ਹੈ ਤੇ ਫੰਗਸ ਵਗੈਰਾ ਕਾਫੀ ਚੀਜ਼ਾਂ ਨਾਲ ਜਿਹੜੀ ਸਾਡੀ ਬਚਾ ਰਹਿੰਦਾ।
1: ਬਿਲਕੁਲ ਜੀ।
0: ਤਾਂ ਇਸ ਲਈ ਅਸੀਂ ਜਿਹੜਾ ਕੋਸ਼ਿਸ਼ ਕਰੀਏ ਕਿ ਇਸ ਮੌਸਮ ਦੇ ਵਿੱਚ ਏਸੀ ਜਿਹੜਾ ਡਰਾਈ ਮੋਡ ਤੇ ਚਲਾਈਏ ਤੇ ਕੋਸ਼ਿਸ਼ ਕਰੀਏ ਇਹਦਾ ਤਾਪਮਾਨ ਜਿਹੜਾ ਹੈ 24 ਤੋਂ 26 ਹੀ ਰੱਖੀਏ,
1: ਜੀ
0: ਠੀਕ ਹੈ? ਮਤਲਬ ਕਮਰੇ ਨੂੰ ਜ਼ਿਆਦਾ ਵੀ ਠੰਡਾ ਅਸੀਂ ਨਹੀਂ ਕਰਨਾ,
1: ਜੀ
0: ਕਿਉਂਕਿ ਅਸੀਂ
1: ਬਿਲਕੁਲ
0: ਦੇਖਦੇ ਹਾਂ ਅਸੀਂ ਜਿਵੇਂ ਹੁਣ ਆ ਜਾਏਗਾ ਮੌਨਸੂਨ ਆ ਜਾਏਗਾ, ਹਨਾ,
1: ਜੀ
0: ਬਰਸਾਤਾਂ ਦਾ
1: ਬਿਲਕੁਲ
0: ਸਾਉਣ ਦਾ ਮਹੀਨਾ ਆ ਜਾਏਗਾ,
1: ਜੀ
0: ਅਸੀਂ ਜ਼ਿਆਦਾ ਦੇਖਦੇ ਹਾਂ, ਥੋੜ੍ਹਾ ਬਹੁਤ ਗਿੱਲੇ ਤਾਂ ਅਸੀਂ ਹੋ ਹੀ ਜਾਂਦੇ ਹਾਂ ਕਦੇ ਨਾ
1: ਬਿਲਕੁਲ
0: ਕਦੇ।
1: ਬਿਲਕੁਲ ਜੀ।
0: ਤਾਂ ਐਸੇ ਮੌਸਮ ਦੇ ਵਿੱਚ ਅਸੀਂ ਆ ਕੇ ਸੋਚਦੇ ਹਾਂ ਕਿ ਅਸੀਂ ਕੱਪੜੇ ਬਦਲ ਲਏ ਜੀ,
1: ਜੀ
0: ਹੁਣ ਅਸੀਂ ਏਸੀ ਚਲਾ ਕੇ ਬਹਿ ਜਾਂਦੇ ਹਾਂ, ਹਨਾ, ਵੀ ਗਰਮੀ ਆ ਰਹੀ ਹੈ,
1: ਜੀ
0: ਪਰ ਫਿਰ
1: ਬਿਲਕੁਲ
0: ਵੀ ਕਿਸੇ ਤਰੀਕੇ ਸਾਨੂੰ ਠੰਡ ਫੜ ਹੀ ਲੈਂਦੀ ਹੈ।
1: ਬਿਲਕੁਲ ਬਿਲਕੁਲ।
0: ਤਾਂ ਕੋਸ਼ਿਸ਼ ਕਰੀਏ ਕਿ ਆਪਾਂ ਓਨਾ ਕੇ ਹੀ ਕਮਰਾ ਠੰਡਾ ਰੱਖੀਏ ਕਿ ਜਿੰਨਾ ਕੁ ਸਾਡੀ ਬੋਡੀ ਸਹਿ ਸਕੇ, ਕਿਉਂਕਿ ਸਾਨੂੰ
1: ਜੀ
0: ਹੋਰ ਬਿਮਾਰੀਆਂ ਨਾ ਲੱਗਣ।
1: ਜੀ ਬਿਲਕੁਲ। ਇਹਨਾਂ ਚੀਜ਼ਾਂ ਦਾ ਖਾਸ ਕਰ ਧਿਆਨ ਰੱਖਣਾ ਚਾਹੀਦਾ ਹੈ। ਤੁਸੀਂ ਅਨਾਜ ਦੇ ਬਾਰੇ ਗੱਲ ਦੱਸੀ ਹੈ ਕਿ ਅਨਾਜ ਨੂੰ ਕਿਵੇਂ ਬਚਾ ਸਕਦੇ ਹਾਂ,
0: ਮੈਂ
1: ਕਿਉਂਕਿ
0: ਦੇਖਿਆ ਕਿ ਸੁਸਰੀਆਂ ਲੱਗਣਾ ਆਮ ਹੀ ਹੋ ਜਾਂਦਾ ਇਸ ਮੌਸਮ
1: 'ਚ।
0: ਤੇ
1: ਮੈਨੂੰ ਤਾਂ ਇਹ ਲੱਗਦਾ ਕਿ ਜਦੋਂ ਆਪਾਂ ਬਿਸਕਿਟ ਦਾ ਡੱਬਾ ਵੀ ਰੱਖਦੇ ਹਾਂ ਜਾਂ ਕੁਛ
0: ਜੀ
1: ਵੀ ਰੱਖਦੇ ਹਾਂ, ਉਹ ਸਾਡਾ ਅੱਧੇ ਘੰਟੇ 'ਚ ਬਿਲਕੁਲ ਸਲਾਬ ਚੜ ਜਾਂਦੀ ਹੈ।
0: ਜੀ ਜੀ
1: ਸਲਾਬ ਵਾਲਾ
0: ਬਿਲਕੁਲ।
1: ਮੌਸਮ ਅਸੀਂ ਕਹਿ ਦਿੰਦੇ ਹਾਂ, ਕਈ ਘਰਾਂ 'ਚ ਅਸੀਂ ਦੇਖਿਆ ਛੱਤਾਂ 'ਤੇ ਸਲਾਬ ਆਉਣੀ ਸ਼ੁਰੂ ਹੋ ਜਾਂਦੀ ਹੈ, ਇਹ ਇੱਕ ਆਮ ਦੀ ਤਕਨੀਕ ਹੈ। ਤਾਂ ਇਹਨਾਂ ਤੋਂ ਸਾਨੂੰ ਵੱਧ ਤੋਂ ਵੱਧ ਬਚਣ ਲਈ ਉਪਾਅ ਕਰਨੇ ਚਾਹੀਦੇ ਹਨ।
0: ਜਿਵੇਂ ਤੁਸੀਂ ਕਿਹਾ ਵੀ ਛੱਤਾਂ 'ਤੇ ਸਲਾਬ ਆ ਜਾਂਦੀ ਹੈ, ਤਾਂ
1: ਜੀ
0: ਉਹਦਾ ਵੀ ਇੱਕ ਇਹੀ ਹੈ ਕਿ ਟਾਈਮ ਟੂ ਟਾਈਮ ਜਿਹੜਾ ਆਪਾਂ ਜਾ ਕੇ ਛੱਤਾਂ 'ਤੇ ਦੇਖਦੇ ਰਹੀਏ ਕਿ ਉੱਥੇ ਕੋਈ ਸਮਾਨ ਇਹੋ ਜਿਹਾ ਨਾ ਰੱਖੀਏ ਜਿਸ ਨਾਲ ਪਾਣੀ ਖੜਾ ਹੋਵੇ ਉੱਥੇ।
1: ਬਿਲਕੁਲ ਬਿਲਕੁਲ।
0: ਕੋਸ਼ਿਸ਼ ਕਰੀਏ ਕਿ ਮੀਂਹ ਪੈਣ ਤੋਂ ਬਾਅਦ ਜਾਂ ਥੋੜਾ ਬਹੁਤ ਮੀਂਹ ਘਟਿਆ ਤਾਂ ਦੇਖਦੇ ਰਹੀਏ ਕਿ ਸਾਡੀ ਛੱਤ 'ਤੇ ਪਾਣੀ ਤਾਂ ਨਹੀਂ ਖੜਾ।
1: ਕਈ ਵਾਰ ਅਸੀਂ ਦੇਖਦੇ ਹਾਂ ਕਿ ਕਈ ਲੋਕ ਜਿਵੇਂ ਛੱਤ 'ਤੇ ਜਾਂ ਜਿਵੇਂ ਉਹਨਾਂ ਨੇ ਕੋਠੇ 'ਤੇ ਆਪਣੇ ਗਮਲੇ ਵਗੈਰਾ
0: ਪੁਰਾਣਾ
1: ਰੱਖੇ ਹੁੰਦੇ ਹਨ,
0: ਪੁਰਾਣਾ ਸਮਾਨ ਵੀ ਰੱਖ ਲੈਂਦੇ
1: ਉਹਨਾਂ
0: ਨੇ
1: ਵਿੱਚ
0: ਕਈ ਲੋਕ।
1: ਪਾਣੀ
0: ਜੀ
1: ਖੜਾ ਰਹਿੰਦਾ ਹੈ ਜਾਂ ਫਿਰ ਕਈ ਜਗ੍ਹਾ ਕੋਈ ਟੱਬ ਵਗੈਰਾ ਖੜੇ ਰਹਿੰਦੇ ਉਹਦੇ ਵਿੱਚ ਪਲਾਸਟਿਕ ਦੇ ਵਿੱਚ,
0: ਜੀ
1: ਉਹ ਪਾਣੀ ਇਕੱਠੇ ਹੋਣ ਕਰਕੇ ਸਲਾਬ ਵੀ ਜ਼ਿਆਦਾ ਹੋ ਜਾਂਦੀ
0: ਜੀ,
1: ਹੈ।
0: ਸਲਾਬ ਵੀ ਆਉਂਦੀ ਹੈ ਅਤੇ ਹੌਲੀ ਹੌਲੀ ਜਿਵੇਂ ਤੁਸੀਂ ਕਿਹਾ ਹੀ ਸੀ ਕਿ ਮੱਛਰ ਵਗੈਰਾ ਆਉਂਦੇ ਨੇ, ਫਿਰ ਹੌਲੀ ਹੌਲੀ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ।
1: ਜੀ
0: ਜੀ।
1: ਤੇ
0: ਆਓ
1: ਇਹਨਾਂ ਦੇ
0: ਗੱਲਾਂ ਦਾ
1: ਵਿਚਾਲੇ
0: ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ।
1: ਜੀ
0: ਸੁਣ ਲੈਂਦੇ ਇੱਕ ਗੀਤ।
1: ਜੀ।

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਧਾਰਮਿਕ ਸਥਾਨਾਂ, ਬੱਸ ਅੱਡਿਆਂ, ਹਸਪਤਾਲਾਂ, ਡਾਕਘਰਾਂ, ਪਾਰਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
2: ਜੀ, ਫਿਰ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ, ਤੇ ਹੁਣੀ ਗੱਲ ਚੱਲ ਰਹੀ ਸੀ ਸਫਾਈ ਬਾਰੇ
3: ਜੀ।
2: ਤੇ ਸਫਾਈ ਤਾਂ ਬਹੁਤ ਜ਼ਰੂਰੀ ਹੈ ਹਰ ਕੰਮ 'ਚ
3: ਜੀ।
2: ਤੇ ਤੁਸੀਂ ਇੱਕ ਅਨਾਜ ਬਾਰੇ ਬਹੁਤ ਅੱਛਾ ਦੱਸਿਆ ਸੀਗਾ ਸਾਡੇ ਸਰੋਤਿਆਂ ਨੂੰ ਕਿ ਇਸਦੇ ਲਈ ਸੁਸਰੀ ਤੋਂ ਬਚਾਉਣ ਲਈ ਕੀ ਉਪਾਅ ਕੀਤੇ ਜਾਣ
3: ਜੀ ਜੀ।
2: ਤੇ ਇੱਕ ਮੇਰੇ ਦਿਮਾਗ 'ਚ ਗੱਲ ਆਈ ਸੀ ਕਿ ਇੱਕ ਮੇਨ ਕਣਕ ਦੇ ਆਟੇ ਦੀ ਗੱਲ, ਕਈ ਅਸੀਂ ਦੇਖਿਆ ਘਰਾਂ ਦੇ ਵਿੱਚ ਨਾ ਜਦੋਂ ਆਟਾ ਇਕੱਠਾ ਪਿਆ ਹੁੰਦਾ ਉਹਦੇ ਵਿੱਚ ਕੀੜਾ ਲੱਗ ਜਾਂਦਾ ਹੈ
3: ਜੀ,
2: ਤਾਂ ਉਸਦੇ ਲਈ ਵੀ ਕੋਈ ਹੈ ਉਪਾਅ ਤੁਹਾਡੇ
3: ਜੀ? ਆਟੇ ਨੂੰ ਵੀ ਜਿਵੇਂ ਅਸੀਂ ਸੁਸਰਿਆਂ ਤੋਂ ਅਸੀਂ ਬਚਾ ਸਕਦੇ ਹਾਂ
2: ਜੀ,
3: ਪਹਿਲਾਂ ਤਾਂ ਇਹੀ ਹੈ ਕਿ ਆਟੇ ਨੂੰ ਸਹੀ ਤਰੀਕੇ ਨਾਲ ਏਅਰ ਟਾਈਟ ਸਟੀਲ ਜਾਂ ਕੱਚ ਦੇ ਡੱਬੇ ਵਿੱਚ ਜਿਹੜਾ ਪਾਉਣਾ ਚਾਹੀਦਾ ਹੈ
2: ਜੀ,
3: ਕਿ ਇਹਦੇ ਨਾਲ ਜਿਹੜਾ ਹੈ ਬਚਾ ਰਹਿੰਦਾ, ਤੇ ਕਿਉਂਕਿ ਪਲਾਸਟਿਕ ਦੇ ਲਿਫਾਫਿਆਂ ਜਾਂ ਬੋਰੀਆਂ ਦੀ ਵਰਤੋਂ ਕਰਨ ਤੋਂ ਬਚਣ ਨਾਲ ਕਿ ਇਹਨਾਂ ਦੇ ਵਿੱਚ ਨਮੀ ਆ ਜਾਂਦੀ ਹੈ
2: ਜੀ,
3: ਪਰ ਜਿਹੜੀ ਇਹ ਏਅਰ ਟਾਈਟ ਕੰਟੇਨਰ ਹੋ ਗਿਆ, ਸਟੀਲ ਦਾ ਡੱਬਾ ਹੋ ਗਿਆ ਜਾਂ ਕੱਚ ਦਾ ਡੱਬਾ ਹੋ ਗਿਆ, ਇਹਨਾਂ ਦੇ ਵਿੱਚ ਨਮੀ ਨਹੀਂ ਆਉਂਦੀ
2: ਜੀ,
3: ਤੇ ਨਾਲ ਹੀ ਕੁਦਰਤੀ ਚੀਜ਼ਾਂ ਨਾਲ ਵੀ ਆਪਾਂ ਇਹਨਾਂ ਦੀ ਬਚਾਅ ਕਰ ਸਕਦੇ ਹਾਂ, ਜਿਵੇਂ ਕਿ ਡੱਬੇ ਵਿੱਚ 2 ਜਾਂ 3 ਤੇਜ ਪੱਤੇ
2: ਜੀ,
3: ਕੁਝ ਲੌਂਗ ਜਾਂ ਦਾਲਚੀਨੀ ਦੇ ਟੁਕੜੇ ਵੀ ਆਪਾਂ ਰੱਖ ਸਕਦੇ ਹਾਂ
2: ਜੀ,
3: ਕਿਉਂਕਿ ਇਹਨਾਂ ਦੀ ਤੇਜ਼ ਖੁਸ਼ਬੂ ਨਾਲ ਸੁਸਰੀ ਆਟੇ ਦੇ ਨੇੜੇ ਨਹੀਂ ਆਉਂਦੀ ਹੈਗੀ
2: ਜੀ।
3: ਨਾਲ ਹੀ ਡੱਬੇ ਦੇ ਹੇਠਾਂ ਜੇ ਸਾਫ਼ ਕੱਪੜੇ ਵਿੱਚ 1 ਚਮਚਾ ਨਮਕ ਬੰਨ ਕੇ ਰੱਖ ਦਈਏ ਤਾਂ ਇਸ ਨਾਲ ਆਟੇ ਦੀ ਨਮੀ ਖਤਮ ਹੁੰਦੀ ਹੈ ਤੇ ਕੀੜੇ ਨਹੀਂ ਪੈਂਦੇ ਫਿਰ ਉਹਦੇ ਨਾਲ
2: ਜੀ।
3: ਤੇ ਦੂਜੀ ਗੱਲ ਇਹ ਵੀ, ਨਾਲ ਹੀ ਆਪਾਂ ਇਹਨੂੰ ਫਰਿੱਜ 'ਚ ਵੀ ਸਟੋਰ ਕਰ ਸਕਦੇ ਹਾਂ, ਜੇਕਰ ਆਪਣਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਪਣੇ ਕੋਲ ਆਟਾ ਹੈ
2: ਜੀ,
3: ਤਾਂ ਆਪਾਂ ਕੀ ਕਰ ਸਕਦੇ ਹਾਂ, ਆਟੇ ਨੂੰ ਕਿਸੇ ਡੱਬੇ ਵਿੱਚ ਪਾ ਕੇ ਕੁਛ ਟਾਈਮ ਲਈ ਆਪਾਂ ਨੂੰ ਡੀਪ ਫਰੀਜ਼ਰ ਦੇ ਵਿੱਚ ਰੱਖ ਦਿਓ, ਇਹਦੇ ਨਾਲ ਸੁਸਰੀ ਦੇ ਆਂਟੇ ਆਪੇ ਉਹਦੇ 'ਚ ਖਤਮ ਹੋ ਜਾਂਦੇ ਨੇ
2: ਜੀ।
3: ਨਾਲ ਹੀ ਇੱਕ ਹੋਰ ਪਰਹੇਜ਼ ਕਰਨਾ ਹੈ ਕਿ ਗਿੱਲੇ ਹੱਥਾਂ ਦੇ ਨਾਲ ਆਟਾ ਨਾ ਛੋਹੋ, ਆਟਾ ਕੱਢਣ ਸਮੇਂ ਹਮੇਸ਼ਾ ਜਿਹੜਾ ਸੁੱਕੇ ਅਤੇ ਸਾਫ਼ ਚਮਚੇ ਜਾਂ ਕੌਲੀ ਦੀ ਵਰਤੋਂ ਕਰੀਏ
2: ਜੀ,
3: ਤੇ ਕੋਸ਼ਿਸ਼ ਕਰੀਏ ਕਿ ਗਿੱਲੇ ਹੱਥ ਜਿਹੜੇ ਨੇ ਆਪਾਂ ਉਹ ਆਟੇ ਦੇ ਵਿੱਚ ਨਾ ਪਾਈਏ, ਨਾ ਹੀ ਗਿੱਲਾ ਡੱਬਾ ਪਾਈਏ, ਇਸ ਨਾਲ ਆਟਾ ਛੇਤੀ ਖਰਾਬ ਵੀ ਹੋ ਜਾਂਦਾ ਹੈ
2: ਜੀ।
3: ਇਹ ਕੁਝ ਤਰੀਕੇ ਨੇ ਜਿਸ ਨਾਲ ਆਪਾਂ ਜਿਹੜਾ ਆਟੇ ਵਿੱਚ ਸੁਸਰੀ ਲੱਗਣ ਤੋਂ ਬਚਾ ਕਰ ਸਕਦੇ।
2: ਜੀ, ਮੈਂ ਸੁਣ ਰਿਹਾ ਸੀ ਗੱਲਾਂ ਤੇ ਮੈਂ ਸੋਚ ਰਿਹਾ ਸੀਗਾ ਕਿ ਇੱਕ ਜਿਹੜੇ ਬਾਰਿਸ਼ ਦਾ ਸੀਜ਼ਨ ਹੈ, ਕਿੰਨਾ ਚੈਲੰਜ ਦੇ ਰਿਹਾ ਮਨੁੱਖ ਨੂੰ, ਤੇ ਮਨੁੱਖ ਨੂੰ ਧਿਆਨ ਕਿੰਨਾ ਰੱਖਣਾ ਚਾਹੀਦਾ ਹੈ, ਚਾਹੇ ਆਪਾਂ ਅਨਾਜ ਦੀ ਗੱਲ ਕਰੀਏ ਚਾਹੇ ਆਪਣੇ ਖਾਣ ਪੀਣ ਦੀ
3: ਜੀ। ਵੈਸੇ ਜ਼ਿਆਦਾਤਰ ਸਬਜ਼ੀਆਂ ਲਈ ਜਾਂ ਜੋ ਵੀ ਮੈਂ ਤੁਹਾਨੂੰ ਦੱਸਿਆ ਮਿਰਚ ਮਸਾਲੇ, ਉਹਨਾਂ ਦਾ ਬਚਾਅ ਕਰਨ ਲਈ ਆਪਾਂ ਜ਼ਿਆਦਾਤਰ ਤੇਜ਼ ਪੱਤਾ ਹੀ ਵਰਤਦੇ ਹਾਂ, ਕਿਉਂਕਿ ਉਹਦੀ ਖੁਸ਼ਬੂ ਕਾਫ਼ੀ ਤੇਜ਼ ਹੁੰਦੀ ਹੈ ਜਿਸ ਨਾਲ ਸੁਸਰੀਆਂ ਆਪੇ ਹੀ ਉਹਦੇ 'ਚ ਨਹੀਂ ਪੈਂਦੀਆਂ
2: ਜੀ। ਅਸੀਂ ਸਬਜ਼ੀਆਂ ਬਾਰੇ ਵੀ ਦੇਖਦੇ ਹਾਂ ਕਿ ਸਬਜ਼ੀਆਂ ਦੇ ਵਿੱਚ ਵੀ ਕੀੜਾ ਲੱਗਣਾ ਆਮ ਹੁੰਦਾ ਹੈ ਇਸ ਨਾਲ ਜਦੋਂ ਬਰਸਾਤੀ ਸੀਜ਼ਨ ਆ ਜਾਏ
3: ਜੀ। ਉਹਦੇ 'ਚ ਇਹੀ ਹੈ ਕਿ ਆਪਾਂ ਪਲਾਸਟਿਕ ਦੀ ਵਰਤੋਂ ਨਾ ਕਰੀਏ, ਪਲਾਸਟਿਕ ਦੇ ਥੈਲਿਆਂ ਵਿੱਚ ਆਪਾਂ ਸਬਜ਼ੀਆਂ ਨਾ ਰੱਖੀਏ
2: ਜੀ। ਸਾਡੀ ਮੈਨੂੰ ਲੱਗਦਾ ਸਭ ਤੋਂ ਵੱਡੀ ਪ੍ਰੋਬਲਮ ਹੀ ਪਲਾਸਟਿਕ ਦੀ ਹੈ, ਸਾਨੂੰ ਸਾਰਿਆਂ ਨੂੰ ਥੈਲਾ ਜਾਂ ਘਰੋਂ ਲੈ ਕੇ ਜਾਣਾ ਚਾਹੀਦਾ, ਅਸੀਂ ਹਰ ਟਾਈਮ ਨਿਰਭਰ ਰਹਿੰਦੇ ਹਾਂ ਕਿ ਸਾਨੂੰ ਅੱਗੇ ਦੁਕਾਨਦਾਰ ਲਿਫਾਫਾ ਦੇਵੇ
3: ਜੀ। ਵੈਸੇ ਇਹ ਹੋਇਆ ਵੀ ਸੀ, ਪਹਿਲਾਂ ਕਹਿੰਦੇ ਸੀ ਸੇ ਨੋ ਟੂ ਪਲਾਸਟਿਕ, ਵੀ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ, ਮੈਨੂੰ ਲੱਗਾ ਕੁਛ ਕੁ ਟਾਈਮ ਕੀਤੀ ਫਿਰ ਆਪਾਂ ਫਿਰ ਮੁੜ ਉੱਥੇ ਹੀ ਆ ਗਏ ਹਾਂ, ਕਿ ਉਹੀ ਹੈ ਕਿ ਸ਼ੁਰੂਆਤ ਜੇ ਕਰਾਂਗੇ ਚੰਗੇ ਨਾਲ ਤਾਂ ਚੰਗਾ ਹੀ ਹੋਏਗਾ। ਕੋਸ਼ਿਸ਼ ਕਰੀਏ, ਹੁਣ ਬਰਸਾਤਾਂ ਦਾ ਮੌਸਮ ਵੀ ਆ ਗਿਆ ਤਾਂ ਕੋਸ਼ਿਸ਼ ਕਰੀਏ ਕੱਪੜੇ ਦਾ ਥੈਲਾ ਹੀ ਲੈ ਕੇ ਜਾਈਏ,
2: ਕੱਪੜੇ ਦਾ ਥੈਲਾ ਜਾਂ ਇਸ ਤੋਂ ਇਲਾਵਾ ਅੱਜ ਕੱਲ ਜੂਟ ਬੈਗ ਬਹੁਤ ਚੱਲ ਰਹੇ ਹਨ,
3: ਉਹੀ ਹਾਂ,
2: ਤੇ ਉਹਨਾਂ ਵਿੱਚ ਇਹ ਕਿ ਹਵਾ ਕ੍ਰੋਸ ਹੁੰਦੀ ਰਹਿੰਦੀ ਹੈ ਤਾਂ ਉਹ ਬਹੁਤ ਜ਼ਰੂਰੀ ਹਨ
3: ਜੀ। ਜੀ, ਬਹੁਤ ਚੰਗੀ ਗੱਲ ਹੈ ਕਿ ਆਪਾਂ ਸਿਹਤ ਪ੍ਰਤੀ ਵੀ ਥੋੜਾ ਜਿਹਾ ਹੁਣ ਸੰਭਾਲ ਕਰ ਲਈਏ ਜਿਵੇਂ ਮੌਸਮ ਵੀ ਜਿਹੜਾ ਬਦਲ ਰਿਹਾ ਹੈ
2: ਜੀ।
3: ਤੇ ਸੁਣ ਲੈਂਦੇ ਹਾਂ ਹੁਣ ਇੱਕ ਗੀਤ
2: ਜੀ।

0: ਅੱਜ ਕਾ ਕਿਸਾਨ ਬਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਹਮੇਂ ਦੋਏ। ਮੈਂ ਥਾਰੀ ਗੱਲ ਕਰਮਜੀਤ ਕੌਰ ਔਰ ਮੇਰੀ ਗੱਲ ਹੈ
1: ਜਸਪ੍ਰੀਤ ਕੌਰ।
0: ਜਸਪ੍ਰੀਤ, ਸਾਰੇ ਕਿਸਾਨ ਭੈਣਾਂ ਔਰ ਕਿਸਾਨ ਭਾਈਆਂ ਕਾ ਇਸ ਪ੍ਰੋਗਰਾਮ ਮਾ ਬਹੁਤ ਬਹੁਤ ਸਵਾਗਤ ਕਰਾਂ। ਉਮੀਦ ਕਰਾਂ ਸਾਰੇ ਠੀਕ ਠਾਕ ਹੋਣੇ, ਉਨਕੀ ਖੇਤੀਬਾੜੀ ਵੀ ਠੀਕ ਠਾਕ ਹੋਣੀ। ਔਰ ਅਰਦਾਸ ਕਰਾਂ ਵੀ ਇਸ ਵਾਰ ਜਿੰਨੀ ਕੁ ਮਾਰੇ ਕਿਸਾਨ ਭਾਈਆਂ ਭੈਣਾਂ ਨੂੰ ਲੋੜ ਹੈ ਉਨਾ ਕੁ ਮੀਂਹ ਰੱਬ ਪਾ ਦੇ, ਹੈ ਨਾ।
1: ਬਿਲਕੁਲ। ਔਰ ਮੌਸਮ ਵੈਸੇ ਦੱਸਿਆ ਵਈ ਹੈ, ਮਰੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਵਧੀਆ ਰਹੇਗਾ, ਭਿਣ ਮਿਣ ਵੀ ਹੋ ਸਕਾ, ਹਰ ਜਿਹੜੀਆਂ ਠੰਡੀਆਂ ਹਵਾਵਾਂ ਉਸਕਾ ਜਿਹੜਾ ਆਨੰਦ ਵੀ ਹਮੇ ਲਵੇ।
0: ਹਾਂ, ਪਰ ਪਾਣੀ ਕੀ ਜਿੰਨੀ ਕੁ ਲੋੜ ਹੈ ਉਨਾ ਕੁ ਪਾਣੀ ਵੀ ਦੇ ਦੇ ਰੱਬ, ਹੈ ਨਾ।
1: ਜੀ,
0: ਤਾਂ ਹੁਣ ਚਿੱਠੀਆਂ ਬਹੁਤ ਸਾਰੀਆਂ ਆਈਆਂ ਵੀ ਆ ਜਸਪ੍ਰੀਤ, ਪ੍ਰੋਗਰਾਮ ਕੇ ਵਿੱਚ ਪੜ੍ਹਨੀਆਂ ਸ਼ੁਰੂ ਕਰੇ।
1: ਬਿਲਕੁਲ ਜੀ, ਪਹਿਲੀ ਚਿੱਠੀ ਮੇਰੇ ਪਾਸ ਆਈ ਹੈ ਜੀ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੇ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾਰ, ਗੀਤਾ ਹੋਰਾਂ ਕੀ।
0: ਬਾਲਦ ਖੁਰਦ ਨੇੜੇ ਭਵਾਨੀਗੜ੍ਹ ਤੇ ਚਿੱਠੀ ਭੇਜ ਰਹੇ ਹਾਂ ਜੀ। ਜ਼ਿਲ੍ਹਾ ਇਹਨਾਂ ਦਾ ਸੰਗਰੂਰ ਹੈ। ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ ਗਰਗ ਔਰ ਪ੍ਰਿਯੰਕਾ ਗਰਗ
1: ਜੀ, ਮੈਸ ਗੇਟ ਨਾਭਾ ਤੇ ਚਿੱਠੀ ਆਈ ਹੈ, ਸੋਮਦੱਤ, ਕੈਰਵ, ਜੋਤੀ ਰਾਣੀ ਔਰ ਗੁਰਮੰਨਤ ਹੋਰਾਂ ਕੀ।
0: ਮੁੱਲਾਂਪੁਰ ਦਾਖਾ ਮੰਡੀ ਤੇ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੇ ਬੀ ਰਾਓ, ਰਾਜੇਸ਼ ਜੈਨ, ਅਭਿਸ਼ੇਕ, ਗੌਤਮ ਰਸਗੁੱਲਾ ਔਰ ਨਗੀਨਾ ਜੈਨ ਹੋਰਾਂ ਕੀ।
1: ਜੀ,
0: ਸੈਕਟਰ 67 ਮੋਹਾਲੀ ਚੰਡੀਗੜ੍ਹ ਤੇ ਚਿੱਠੀ ਭੇਜੀ ਹੈ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਔਰ ਕਾਲਕਾ ਤੇ ਜੀ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਔਰ ਸਾਹਿਲ ਹੋਣਾ ਨੇ
1: ਜੀ। ਮੱਖੂ ਫਿਰੋਜ਼ਪੁਰ ਤੇ ਅਗਲੀ ਚਿੱਠੀ ਆਈ ਹੈ, ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ ਔਰ ਮਨੀਸ਼ ਬਜਾਜ ਹੋਰਾਂ ਕੀ।
0: ਸਾਦੁਲ ਸ਼ਹਿਰ ਤੇ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਔਰ ਵੇਦ ਪ੍ਰਕਾਸ਼ ਹੋਰਾਂ ਕੀ।
1: ਜੀ, ਚੱਕਲਾ ਬਾਜ਼ਾਰ ਸਮਾਣਾ ਤੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਹਰ ਹਸਮੁਖ ਲਾਲ ਜਿੰਦਲ।
0: ਰਾਵਰ ਕਰਨਾਲ ਤੇ ਖਤ ਭੇਜਿਆ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਹੋਰਾਂ ਨੇ। ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਆਓ ਸੁਣਾ ਪ੍ਰੋਗਰਾਮ ਮਾ ਅਗਲਾ ਗੀਤ, ਹਰਭਜਨ ਮਾਨ ਕੀ ਆਵਾਜ਼ ਮਾ।

0: ਇਹ ਵੀ ਤਮੇ ਆਪਣੀ ਪਸੰਦ ਕਾ ਯੋ ਪੰਜਾਬੀ ਗੀਤ ਸੁਣ ਰਹੇ ਤੇ ਆਕਾਸ਼ਵਾਣੀ ਕੇ ਪਟਿਆਲਾ ਕੇਂਦਰ ਤੇ ਯੋਹੀ ਪ੍ਰੋਗਰਾਮ ਤਮੇ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਸੁਣ ਰਹੇ ਹੈ। ਅਗਲੀ ਚਿੱਠੀ ਆਈ ਹੈ ਪਿੰਡ ਮਾਧੋਪੁਰ ਨੇੜਾ ਸਰਹੰਦ ਤੇ ਬਿੱਲਾ ਮਾਧੋਪੁਰੀ ਰਾਜਕੌਰ ਜੋਤੀ ਗੋਲਡੀ ਪੱਪੂ ਗੋਗੀ ਗਿੰਦੀ ਕਾਲਾ ਆਸ਼ੂ ਕਰਨ ਗਗਨਾਰਨ ਕੇ ਗੈਲ ਹੈ ਜੀ ਮਹਿੰਦਰ ਕੌਰ
1: ਜੀ। ਪ੍ਰੋਗਰਾਮ ਚੱਲ ਰਿਹਾ ਕਿਸਾਨ ਵਾਣੀ ਜਿਸ ਨੂੰ ਤੁਹਾਨੂੰ 100.2 ਮੈਗਾਹਰਟਸ ਪਰ ਵੀ ਸੁਣ ਰਹੇ ਹਾਂ ਔਰ ਗੈਲ ਗੈਲ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਪਰ ਵੀ ਸੁਣ ਰਹੇ ਹਾਂ। ਇਸ ਕੇ ਵਿੱਚ ਤੁਹਾਡੀਆਂ ਚਿੱਠੀਆਂ ਸ਼ਾਮਿਲ ਕਰ ਰਹੇ ਹਾਂ ਪੰਜਾਬੀ ਗੀਤ ਪ੍ਰੋਗਰਾਮ ਕੇ ਵਿੱਚ ਸੁਣਵਾਏ ਜਹਾਂ ਵੱਡੀਆਂ ਜਾਲਾਂ ਤੇ ਭੁਪਿੰਦਰ ਕੌਰ ਸੈਣੀ ਔਰ ਇਨਕੇ ਪਰਿਵਾਰ ਨੇ ਚਿੱਠੀ ਭੇਜੀ ਹੈ ਦਰਸ਼ਨ ਸਿੰਘ ਸੈਣੀ ਹੋਰਾਂ ਨੇ
0: ਜੀ। ਅਲੀਕਾ ਡੱਬ ਵਾਲੀ ਤੇ ਖਤ ਆਇਆ ਰੂਪ ਸਿੰਘ ਲਖੋਤਰਾ ਕਰਮਜੀਤ ਸਰਬਜੀਤ ਰਾਣੀ ਸੋਨੂ ਔਰ ਰਜਨੀ ਹੋਰਾਂ ਦਾ
1: ਦੌਲਤ ਬਾਗ ਮੁਰਾਦਾਬਾਦ ਤੇ ਜ਼ਾਫਰ ਹੁਸੈਨ ਨਈਮਾ ਬੇਗਮ ਕਾਸਮ ਅਲੀ ਨਦੀਮ ਅਲੀ ਔਰ ਜੁਨੇਦ ਅਬਾਸੀ ਹੋਰਾਂ ਨੇ ਚਿੱਠੀ ਭੇਜੀ ਹੈ। ਇਹ ਚਿੱਠੀ ਆਈ ਹੈ ਜੀ ਗਾਂ ਖਾਨੇ ਕੀ ਢਾਬ ਮਲੋਟ ਤੇ ਸ਼ਮਸ਼ੇਰ ਸਿੰਘ ਕੌਲਧਰ ਜਸਵਿੰਦਰ ਕੌਰ ਕਰਨ ਪ੍ਰਤਾਪ ਤਰਨਵੀਰ ਸਿੰਘ ਔਰ ਮਨਰੀਤ ਕੌਰ ਹੋਰਾਂ ਕੀ। ਆਓ ਸੁਣਾ ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਪ੍ਰੋਗਰਾਮ ਕਾ ਅਗਲਾ ਗੀਤ ਨਛੱਤਰ ਗਿੱਲ ਕਾ ਗਾਇਆ।

0: ਇਹ ਵੀ ਥਮੇ ਨਛੱਤਰ ਗਿੱਲ ਸਾਥੀਆਂ ਨੂੰ ਸੁਣ ਰਹੇ ਤੇ ਆਪਣੀ ਪਸੰਦ ਕੇ ਗੀਤਾਂ ਦਾ ਆਨੰਦ ਮਾਣ ਰਹੇ ਹਾਂ ਥਮੇ 100.2 FM ਪਰ ਪ੍ਰੋਗਰਾਮ ਅਗਲੀ ਚਿੱਠੀ ਹੈ ਜੀ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੇ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਦਰ ਇਨਕੇ ਗੈਲ ਹੈ ਜੀ ਗੁਰਸ਼ਬਦ
1: ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਔਰ ਸਹਿਜਪ੍ਰੀਤ ਕੌਰ ਮੁੱਲਾਂਪੁਰ ਦਾਖਾ ਮੰਡੀ ਤੇ ਰਾਜੇਸ਼ ਜੈਨ ਅਰੁਣਾ ਜੈਨ ਬਿੱਟੂ ਮੱਟੂ ਦੀਪਕ ਗੌਤਮ ਨਗੀਨਾ ਰਾਜਾ ਰਾਣੀ ਔਰ ਅਰਿਹੰਤ ਜੈਨ
0: ਜੀ ਸੁਖਵਿੰਦਰ ਸਿੰਘ ਰੁਪਿੰਦਰ ਸਿੰਘ ਭੋਲਾ ਸਿੰਘ ਅਮਰਜੀਤ ਦਰਸ਼ਨ ਸੁਰਿੰਦਰ ਸੰਧੂ ਨੀਰਜ ਰਜਸ਼ਨ ਨੇ ਚਿੱਠੀ ਭੇਜ ਰਹੇ ਹਾਂ ਜੀ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੇ
1: ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੇ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਸਿਮਰਨ ਕੁਲਦੀਪ ਏਕਮ ਦਮਨ ਔਰ ਅਭਿਜੋਤ ਰਿੰਗਨੀ ਛੱਤੀਸਗੜ੍ਹ ਤੇ ਦਿਨੇਸ਼ ਵਰਮਾ ਕਰੁਣਾ ਵਰਮਾ ਦਤਰੇਂਗੀ ਤੇ ਭਾਗਵਤ ਵਰਮਾ ਲਿਵਈ ਤੇ ਗੁਲਾਬਦਾਸ ਮਾਨਕਪੁਰੀ ਲੱਛਣਪੁਰ ਤੇ ਵਿਸ਼ਵਨਾਥ ਸਾਹੂ ਔਰ ਚਰਡੋਂਗਰੀ ਪਿਪਰੀਆ ਤੇ ਦੁਰਗਾ ਰਾਮ ਸਾਹੂ
0: ਜੀ ਇਹਨਾਂ ਸਭ ਕੀ ਰਲੀ ਮਿਲੀ ਫਰਮਾਇਸ਼ ਪਰ ਪ੍ਰੋਗਰਾਮ ਆਓ ਸਰਦੂਲ ਸਿਕੰਦਰ ਸਾਥੀਆਂ ਨੂੰ ਸੁਣਾ

0: ਇਹ ਵੀ ਥਮੇ ਸੁਣਿਆ ਇਹ ਪਿਆਰਾ ਜਿਹਾ ਗੀਤ ਪ੍ਰੋਗਰਾਮ ਹੈ ਕਿਸਾਨ ਵਾਣੀ ਪੁਆਧੀ
1: ਜੀ
0: ਔਰ ਕਨੇਰਾ ਮੁਹੱਲਾ ਪਟਿਆਲਾ ਤੇ ਖਤ ਭੇਜਿਆ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੂ ਹਾਰਦਿਕ ਨਿਹਾਰਿਕਾ ਔਰ ਵੰਸ਼ ਬੱਤਾ ਹੋਰਾਂ ਨੇ
1: ਜੀ ਅਗਲਾ ਖਤ ਮੈਨੂੰ ਆਇਆ ਨਾਗਪੁਰ ਮਹਾਰਾਸ਼ਟਰ ਤੇ ਕਮਲ ਸਾਨੀ ਪਿੰਕੀ ਡਾਕਟਰ ਅਲਫਾਜ਼ ਮਲਿਕ ਅਰਨ ਕੇ ਗੈਲ ਹੈ ਜੀ ਅਮੋਲ ਮਾਨਕ
0: ਗਾਂਧੀ ਚੌਕ ਰੋਪੜ ਤੇ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਔਰ ਇਨਕੇ ਸਾਥੀ
1: ਜੀ ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੇ ਅਗਲੀ ਚਿੱਠੀ ਆਈ ਹੈ ਕੁਲਵੰਤ ਮਾਨ ਲਖਵਿੰਦਰ ਕੌਰ ਖੁਸ਼ਪ੍ਰੀਤ ਗੁਰਨੂਰ ਹਰਵਿੰਦਰ ਰਾਜਾ ਸਿੰਘ ਮਾਨ ਕੁਲਵਿੰਦਰ ਕੌਰ ਇਨਕੇ ਗੈਲ ਹੈ ਜੀ ਕੇ ਐਸ ਮਾਨ
0: ਮਹਿਸਗੇਟ ਨਾਭਾ ਤੇ ਸੋਮਦੱਤ ਕੈਰਵ ਜੋਤੀ ਰਾਣੀ ਔਰ ਗੁਰਮੰਨਤ ਹੋਰਾਂ ਨੇ ਖਤ ਭੇਜਿਆ ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਆਓ ਸੁਣਾ ਪ੍ਰੋਗਰਾਮ ਕਾ ਯੋ ਆਖਰੀ ਗੀਤ ਜਿਸ ਨੂੰ ਗਾਇਆ ਸੁਰਜੀਤ ਬਿੰਦਰਖੀਆ ਨੇ
1: ਜੀ

FMN 6.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 6 ਵਜਣ ਵਾਲੇ ਹਨ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨਵਾਣੀ ਅਤੇ ਹੁਣ ਤੁਸੀਂ ਸੁਣੋਗੇ ਸ਼ਾਮ ਨੂੰ 6 ਵਜੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਇਸ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਏਕ ਭਾਰਤ ਸ਼੍ਰੇਸ਼ਟ ਭਾਰਤ ਗੀਤ ਉਸਤਾਦ ਰਾਸ਼ਿਦ ਖਾਨ ਦੀ ਆਵਾਜ਼ 'ਚ, ਅਤੇ ਸ਼ਾਮ 6:30 ਵਜੇ ਤੁਸੀਂ ਸੁਣੋਗੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਬੀਬ ਕਿਓਰ। ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰਨਗੇ ਸਿਮਰਨਜੀਤ ਕੌਰ।

ਸ਼ਾਮ 7 ਵਜੇ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ, ਅਤੇ ਸ਼ਾਮ 7:30 ਵਜੇ ਤੁਸੀਂ ਸੁਣੋਗੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਲੰਡਨ ਇੰਗਲੈਂਡ ਦੇ ਲਾਰਡਸ ਕ੍ਰਿਕਟ ਸਟੇਡੀਅਮ ਵਿੱਚ ਇੰਗਲੈਂਡ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਫਾਈਨਲ ਮੈਚ ਦੀ ਕਮੈਂਟਰੀ ਦਾ ਸਿੱਧਾ ਪ੍ਰਸਾਰਣ। ਯਾਦ ਰੱਖਿਓ FM ਬੈਂਡ 100.2 'ਤੇ ਇਹ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਸੁਣੋਗੇ, ਅਤੇ ਬਾਕੀ ਦੇ ਰਹਿੰਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਤੁਸੀਂ ਸੁਣੋਗੇ ਸਾਡੇ ਨਿਊਜ਼ ਔਨ AIR ਐਪ 'ਤੇ। ਸ਼ਾਮ 7:40 'ਤੇ ਨਿਊਜ਼ ਔਨ AIR ਐਪ 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ, ਫੋਨ ਇਨ ਰਿਕੁਐਸਟ ਪੰਜਾਬੀ ਅਤੇ ਹਿੰਦੀ ਪ੍ਰੋਗਰਾਮ, ਪੰਜਾਬੀ ਅਤੇ ਹਿੰਦੀ ਫਰਮਾਇਸ਼ੀ ਗੀਤਾਂ ਦਾ ਇਹ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ। ਸਾਨੂੰ ਫੋਨ ਕਾਲ ਰਾਹੀਂ ਆਪਣੀ ਫਰਮਾਇਸ਼ ਭੇਜ ਕੇ, ਯਾਦ ਰੱਖਿਓ 7:40 'ਤੇ ਸ਼ਾਮ ਸੁਹਾਨੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਅਤੇ ਰਾਤ 8:15 ਤੁਸੀਂ ਪ੍ਰੋਗਰਾਮ ਸੁਣੋਗੇ ਗੁਲਦਸਤਾ ਮੁਸ਼ਾਇਰਾ ਪ੍ਰੋਗਰਾਮ, ਇਸ ਵਿੱਚ ਗੱਲਬਾਤ ਸੁਣਾਂਗੇ ਮੁਸ਼ਾਇਰਾ ਰਿਗਾਰਡਿੰਗ। ਅਤੇ ਰਾਤ 9:15 ਸਮਾਚਾਰ ਸੰਧਿਆ ਤਹਿਤ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ ਰਾਤ 9:00 ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਰਾਤ 10 ਵਜੇ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਗੀਤਾਂ ਨਾਲ ਸਜੇ ਪ੍ਰੋਗਰਾਮ ਪੰਜਾਬੀ ਤੜਕਾ ਨੂੰ, ਅਤੇ ਰਾਤ 10:30 ਵਜੇ ਤੁਸੀਂ ਸੁਣੋਗੇ ਪੁਰਾਣੇ ਹਿੰਦੀ ਗੀਤਾਂ ਨਾਲ ਸਜੇ ਪ੍ਰੋਗਰਾਮ ਰਜਨੀਗੰਧਾ ਨੂੰ, ਅਤੇ ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਅੰਗਰੇਜ਼ੀ ਵਿੱਚ ਸਮਾਚਾਰ। ਰਾਤ 11:10 'ਤੇ ਲੈਵਾਂਗੇ ਤੁਹਾਡੇ ਤੋਂ ਇਜਾਜ਼ਤ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ 'ਚ ਗੀਤ ਏਕ ਭਾਰਤ ਸ਼੍ਰੇਸ਼ਠ ਭਾਰਤ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਉਸਤਾਦ ਰਾਸ਼ਿਦ ਖਾਨ ਅਤੇ ਉਹਨਾਂ ਦੇ ਸਾਥੀਆਂ ਨੇ।

0: FM ਬੈਂਡ ਸੋਚ ਸ਼ਾਰੀ 2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ
2: ਛੇਤੀ ਕਰੋ ਯਾਰ, ਪਲੀਜ਼ ਛੇਤੀ ਕਰੋ।
3: ਦੂਜਾ ਵੀ ਕੋਈ ਮੈਚ ਹੈ?
2: ਇਹੀ ਸਮਝ ਲੈ ਯਾਰ, ਬੈਂਕ ਜਾਣਾ ਹੈ ਦਾਦਾ ਜੀ ਨੂੰ ਲੈ ਕੇ।
3: ਹਾਂ ਯਾਰ, ਉਮਰ ਹੋ ਜਾਂਦੀ ਹੈ ਤਾਂ ਰਾਣਾ ਲੈਣਾ ਹੀ ਪੈਂਦਾ।
4: ਪਰ ਬੈਂਕਿੰਗ ਵਿੱਚ ਨਹੀਂ।
5: ਉਂਝ ਵੀ RBI ਕਹਿੰਦਾ ਹੈ ਸੀਨੀਅਰ ਸਿਟੀਜ਼ਨ ਸਭ ਤੋਂ ਪਹਿਲਾਂ। ਜੇ ਤੁਸੀਂ 70 ਸਾਲਾਂ ਤੋਂ ਉੱਪਰ ਹੋ, ਡਿਫਰੈਂਟਲੀ ਏਬਲਡ ਹੋ ਤੇ ਤੁਸੀਂ ਬੈਂਕ ਨਹੀਂ ਜਾ ਸਕਦੇ, ਤਾਂ ਬੈਂਕ ਆਵੇਗਾ ਤੁਹਾਡੇ ਕੋਲ ਜ਼ਰੂਰੀ ਸੇਵਾਵਾਂ ਲੈ ਕੇ, ਉਹ ਵੀ ਵਾਜਬ ਦਰਾਂ ਤੇ।
4: ਸੀਨੀਅਰ ਸਭ ਤੋਂ ਪਹਿਲਾਂ, RBI ਕਹਿੰਦਾ ਹੈ, ਜਾਣਕਾਰ ਬਣੋ, ਸੁਚੇਤ ਰਹੋ।
1: ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹੁਸ਼ਿਆਰਪੁਰ ਨਗਰ ਨਿਗਮ ਦੇ ਪੰਜਾਬ ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਸ਼ਾਮ 4 ਵਜੇ 58.99% ਪੋਲਿੰਗ ਦਰਜ ਕੀਤੀ ਗਈ। ਪੰਜਾਬ ਚ ਪੱਟੀ ਦਰ ਜਾਤਾਂ ਨਾਲ ਸਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ ਤੇ ਖੋਲ੍ਹ ਦਿੱਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਮਹੀਨੇ ਦੀ 1 ਤਰੀਕ ਤੋਂ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ VVG ਰਾਂਝੀ ਕਾਨੂੰਨ 2025 ਦੇ ਸਫਲਤਾ ਨਾਲ ਲਾਗੂ ਹੋਣ ਤੇ ਸੰਤੁਸ਼ਟੀ ਜ਼ਾਹਰ ਕੀਤੀ ਏ। ਸ੍ਰੀ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮਿਸ਼ਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਮੁੱਖ ਸਹਾਇਤਾ ਜਾਰੀ ਕੀਤੀ। ਸ੍ਰੀ ਚੌਹਾਨ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਿਹਾਤੀ ਵਿਕਾਸ ਮੰਤਰੀਆਂ ਨਾਲ VVG ਰਾਮਜੀ ਸਕੀਮ ਦੇ ਲਾਗੂ ਕਰਨ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਾਰੀ ਕੀਤੀ ਗਈ ਪਹਿਲੀ ਕਿਸ਼ਤ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰਾਜਾਂ ਕੋਲ ਲੋੜੀਂਦੇ ਫੰਡ ਹੋਣ ਤਾਂ ਜੋ 15 ਦਿਨਾਂ ਦੇ ਅੰਦਰ ਮਜ਼ਦੂਰੀ ਦਾ ਭੁਗਤਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮਨਰੇਗਾ ਨੂੰ ਲਾਗੂ ਕਰਨ ਵਿਚ 3 ਸਾਲਾਂ ਤੋਂ ਵੱਧ ਸਮਾਂ ਲੱਗਿਆ, ਪਰ ਵਿਕਸਿਤ ਭਾਰਤ JRAMJI ਨੂੰ ਸਿਰਫ 1 ਦਿਨ ਵਿਚ ਦੇਸ਼ ਭਰ ਵਿਚ ਲਾਗੂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਤੇਜ਼ ਕਰਨ ਲਈ ਇਸ ਕਾਨੂੰਨ ਤਹਿਤ ਅਗਲੇ 5 ਸਾਲਾਂ ਵਿਚ 2,86,000 ਪੰਚਾਇਤਾਂ ਵਿਚ 7.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਏਗਾ।
6: ਮਨਰੇਗਾ ਕੋ ਪੂਰੇ ਦੇਸ਼ ਮੇ ਲਾਗੂ ਕਰਨੇ ਮੇ 3 ਸਾਲ ਲਗੇ ਥੇ, ਲੇਕਿਨ ਮੁਝੇ ਆਪ ਸਭ ਪਰ ਗਰਵ ਹੈ। 1 ਸਾਲ 2 ਸਾਲ ਨਹੀਂ, ਪਹਿਲੇ ਦਿਨ ਹੀ ਵਿਕਸਿਤ ਭਾਰਤ JRAMJI ਯੋਜਨਾ ਇੱਕ ਸਾਥ ਪੂਰੇ ਦੇਸ਼ ਮੇ ਲਾਗੂ ਹੋ ਗਈ। 100 ਦਿਨ ਨਹੀਂ, ਅਬ 125 ਦਿਨ ਰੋਜ਼ਗਾਰ, 5 ਸਾਲ ਮੇ 7.5 ਲੱਖ ਕਰੋੜ ਸੇ ਜ਼ਿਆਦਾ ਕੀ ਰਾਸ਼ੀ 2,86,000 ਪੰਚਾਇਤੋਂ ਮੇ ਠੀਕ ਸੇ ਲੱਗ ਗਈ, ਤੋ ਗਾਓ ਸੰਪੂਰਨ ਵਿਕਸਿਤ ਹੋ ਜਾਏਂਗੇ, ਸਮ੍ਰਿਧ ਔਰ ਵਿਕਸਿਤ ਗਾਓ ਕਾ ਨਿਰਮਾਣ ਹੋ ਜਾਏਗਾ।
1: ਉਨ੍ਹਾਂ ਇਹ ਵੀ ਕਿਹਾ ਕਿ VVG ਰਾਮਜੀ ਸਕੀਮ ਤਹਿਤ ਮਜ਼ਦੂਰੀ ਦਰਾਂ ਵਿਚ ਔਸਤਨ ਕਰੀਬ 10% ਦਾ ਵਾਧਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਕਿਸੇ ਵੀ ਰਾਜ ਵਿਚ ਮਜ਼ਦੂਰੀ ਦਰ 300 ਰੁਪਏ ਪ੍ਰਤੀ ਦਿਨ ਤੋਂ ਘੱਟ ਨਹੀਂ ਹੋਏਗੀ। ਸ੍ਰੀ ਚੌਹਾਨ ਨੇ ਭਰੋਸਾ ਦਿੱਤਾ ਕਿ VVG ਰਾਮਜੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੋਏਗੀ। ਪਾਰਦਰਸ਼ਿਤਾ ਤੇ ਜਵਾਬਦੇਹੀ ਤੇ ਜ਼ੋਰ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਚਿਹਰਾ ਪ੍ਰਮਾਣਿਕਤਾ, ਜੀਓ ਟੈਗਿੰਗ ਅਤੇ ਹੋਰ ਤਕਨੀਕੀ ਉਪਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਕੀਮ ਵਿਚ ਕਿਸੇ ਤਰ੍ਹਾਂ ਦੀਆਂ ਵੀ ਬੇਨੇਮੀਆਂ ਜਾਂ ਧੋਖਾਧੜੀ ਦੀ ਕੋਈ ਗੁੰਜਾਇਸ਼ ਨਹੀਂ ਹੈ ਅਤੇ ਸਰਕਾਰ ਪਾਰਦਰਸ਼ਿਤਾ, ਭਰੋਸੇਯੋਗਤਾ ਤੇ ਗੁਣਵੱਤਾ ਵਾਲੀਆਂ ਸੰਪਤੀਆਂ ਦੇ ਨਿਰਮਾਣ ਨੂੰ ਯਕੀਨੀ ਬਣਾਉਣ ਲਈ

0: ਵਚਨ ਬਾਧੇ ਹੁਸ਼ਿਆਰਪੁਰ ਨਗਰ ਨਿਗਮ ਦੇ ਪੰਜਾਬ ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਸਵੇਰੇ ਪਏ ਮੀਂਹ ਕਾਰਨ ਵੋਟਿੰਗ ਦੀ ਰਫ਼ਤਾਰ ਹੌਲੀ ਰਹੀ, ਪਰ ਮੌਸਮ ਸਾਫ਼ ਹੋਣ ਤੋਂ ਬਾਅਦ ਪੋਲਿੰਗ ਕੇਂਦਰਾਂ ਤੇ ਵੋਟਰਾਂ ਦੀ ਗਿਣਤੀ ਵਧਣ ਲੱਗੀ। ਨਗਰ ਨਿਗਮ ਦੀਆਂ 50 ਸੀਟਾਂ ਲਈ ਚੋਣਾਂ ਵਿਚ ਜ਼ਿਆਦਾਤਰ ਵਾਰਡਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਏ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਵੱਡੀ ਗਿਣਤੀ ਵਿਚ ਉਮੀਦਵਾਰ ਚੋਣ ਮੈਦਾਨ ਵਿਚ ਨੇ। ਚੋਣ ਅਧਿਕਾਰੀਆਂ ਵੱਲੋਂ ਜਾਰੀ ਅੰਕੜੇ ਅਨੁਸਾਰ ਸ਼ਾਮ 4 ਵਜੇ ਤੱਕ 58.99 ਫੀਸਦੀ ਪੋਲਿੰਗ ਦਰਜ ਕੀਤੀ ਗਈ। ਸਾਰੇ ਪੋਲਿੰਗ ਕੇਂਦਰਾਂ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਕਿਸੇ ਵੀ ਅਣਸੁਖਾਵੀ ਘਟਨਾ ਦੀ ਸੂਚਨਾ ਨਹੀਂ ਏ। ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਐਲਾਨ ਕੀਤਾ ਕਿ ਪੱਟੀ ਦਰਜ ਜਾਤਾਂ ਨਾਲ ਸਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ ਤੇ ਖੋਲ੍ਹ ਦਿੱਤਾ ਗਿਆ। ਪ੍ਰਕਿਰਿਆ ਨੂੰ ਸੁਚਾਰੂ, ਆਧੁਨਿਕ ਅਤੇ ਪਾਰਦਰਸ਼ੀ ਬਣਾਉਣ ਲਈ ਇਹ ਸਕੀਮ ਰਾਸ਼ਟਰੀ ਸਕਾਲਰਸ਼ਿਪ ਪੋਰਟਲ NSP ਰਾਹੀਂ ਲਾਗੂ ਕੀਤੀ ਜਾ ਰਹੀ ਏ, ਜੋ ਕਿ 1 ਜੁਲਾਈ 2026 ਤੋਂ ਬਿਨੈਕਾਰਾਂ ਲਈ ਸਫਲਤਾ ਨਾਲ ਕਾਰਜਸ਼ੀਲ ਹੋ ਚੁੱਕਿਆ ਹੈ। ਵਿਦਿਆਰਥੀ ਪੱਖੀ ਪਹੁੰਚ ਤੇ ਜ਼ੋਰ ਦਿੰਦਿਆਂ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਆਰਥਿਕ ਤੰਗੀ ਕਦੇ ਵੀ ਕਿਸੇ ਹੋਣਹਾਰ ਵਿਦਿਆਰਥੀ ਦੇ ਸੁਪਨਿਆਂ ਅਤੇ ਉੱਚੇ ਇਰਾਦਿਆਂ ਤੇ ਰਾਹ ਵਿਚ ਰੁਕਾਵਟ ਨਹੀਂ ਬਣਨੀ ਚਾਹੀਦੀ। ਉਨ੍ਹਾਂ ਨੇ ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸਬੰਧਿਤ ਯੋਗ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਖਰੀ ਤਰੀਕ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਕੇ ਸੁਨਹਿਰੀ ਭਵਿੱਖ ਦੀ ਸਿਰਜਣਾ ਕਰ ਸਕਣ। ਮੰਤਰੀ ਨੇ ਕਿਹਾ ਕਿ ਇੱਕ ਪ੍ਰਗਤੀਸ਼ੀਲ, ਬਰਾਬਰੀ ਵਾਲੇ ਅਤੇ ਸਿੱਖਿਆ ਮੁਖੀ ਸਮਾਜ ਦੀ ਸਿਰਜਣਾ ਉਦੋਂ ਹੀ ਸੰਭਵ ਏ ਜਦੋਂ ਸਾਡੀ ਨੌਜਵਾਨ ਪੀੜ੍ਹੀ ਉੱਚ ਸਿੱਖਿਆ ਪ੍ਰਾਪਤ ਕਰਕੇ ਆਤਮ ਨਿਰਭਰ ਬਣੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNA ਜਲੰਧਰ। ਸਾਬਕਾ ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਕਿਹਾ ਕਿ ਵਿਸ਼ੇਸ਼ ਪੜਤਾਲੀਆ ਟੀਮ SIT ਵੱਲੋਂ ਉਨ੍ਹਾਂ ਨੂੰ ਮੁੜ ਨੋਟਿਸ ਜਾਰੀ ਕੀਤਾ ਗਿਆ, ਜਦਕਿ ਉਹ ਪਹਿਲਾਂ ਵੀ ਜਾਂਚ ਵਿਚ ਪੂਰਾ ਸਹਿਯੋਗ ਦੇ ਚੁੱਕੇ ਨੇ ਅਤੇ ਲਿਖਤੀ ਰੂਪ ਵਿਚ ਭਰੋਸਾ ਦੇ ਚੁੱਕੇ ਨੇ ਕਿ ਅੱਗੇ ਵੀ ਪੂਰਾ ਸਹਿਯੋਗ ਦੇਣਗੇ। ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਪੜਤਾਲੀਆ ਟੀਮ SIT 2015 ਦੇ ਵੈਬਲ ਕਲਾਂ ਪੁਲਿਸ ਗੋਲੀਬਾਰੀ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਸੀਨੀਅਰ ਭਾਜਪਾ ਨੇਤਾ ਦੀ ਜਾਂਚ ਕਰ ਰਹੀ ਏ। ਉਨ੍ਹਾਂ ਕਿਹਾ ਕਿ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਅੱਜ ਤੱਕ ਉਹ ਦਸਤਾਵੇਜ਼ ਉਪਲਬਧ ਨਹੀਂ ਕਰਾਏ ਗਏ ਜਿਨ੍ਹਾਂ ਦੇ ਆਧਾਰ ਤੇ ਉਨ੍ਹਾਂ ਤੋਂ ਸਪਸ਼ਟੀਕਰਨ ਮੰਗਿਆ ਜਾ ਰਿਹਾ ਹੈ। ਸਬੰਧਿਤ ਦਸਤਾਵੇਜ਼ ਦਿੱਤੇ ਬਿਨਾਂ ਕਿਸੇ ਨਾਗਰਿਕ ਨੂੰ ਵਾਰ ਵਾਰ ਤਲਬ ਕਰਨਾ ਕੁਦਰਤੀ ਨਿਆਂ ਤੇ ਕਾਨੂੰਨੀ ਪ੍ਰਕਿਰਿਆ ਤੇ ਉਲਟ ਏ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਸਬੰਧੀ ਦਿੱਤੇ ਗਏ ਫੈਸਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਿਤ ਕਾਨੂੰਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਹੋਈ ਵਿਆਪਕ ਨੁਕਤਾਚੀਨੀ ਤੋਂ ਬਾਅਦ ਸੂਬਾ ਸਰਕਾਰ ਬੁਰੀ ਤਰ੍ਹਾਂ ਘਬਰਾ ਗਈ ਏ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਵਿਰੋਧੀ ਧਿਰ, ਖਾਸ ਕਰਕੇ ਭਾਜਪਾ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਏ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚੰਪਾਵਤ ਜ਼ਿਲ੍ਹੇ ਦੇ ਟੰਕਾਪੁਰ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਥੇ ਵਿਚ 49 ਸ਼ਰਧਾਲੂ ਸ਼ਾਮਲ ਨੇ, ਜਿਨ੍ਹਾਂ ਵਿਚ 34 ਮਰਦ ਅਤੇ 15 ਔਰਤਾਂ ਨੇ। ਇਨ੍ਹਾਂ ਵਿਚ ਇਕ ਡਾਕਟਰ ਵੀ ਏ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੈਲਾਸ਼ ਮਾਨਸਰੋਵਰ ਯਾਤਰਾ ਸਿਰਫ਼ ਇਕ ਧਾਰਮਿਕ ਯਾਤਰਾ ਨਹੀਂ, ਸਗੋਂ ਅਧਿਆਤਮਿਕ ਜਾਗ੍ਰਿਤੀ, ਸਭਿਆਚਾਰਕ ਏਕਤਾ ਅਤੇ ਰਾਸ਼ਟਰੀ ਸਦਭਾਵਨਾ ਦਾ ਪ੍ਰਤੀਕ ਏ। ਮਾਨਸਾ ਰੋਡ ਤੇ ਪਿੰਡ ਕੋਟਣਾ ਕਲਾਂ ਦੇ ਨਜ਼ਦੀਕ ਇੱਕ ਕਾਰ ਅਤੇ ਟਰਾਲੇ ਦੀ ਸਿੱਧੀ ਟੱਕਰ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਏ। ਜਾਣਕਾਰੀ ਮੁਤਾਬਿਕ ਇਹ ਦੋਵੇਂ ਮਾਨਸਾ ਤੋਂ ਪਟਿਆਲਾ ਵੱਲ ਜਾ ਰਹੇ ਸਨ ਤਾਂ ਸਾਹਮਣੇ ਆ ਰਹੇ ਇੱਕ ਟਰਾਲੇ ਦੀ ਇਨ੍ਹਾਂ ਦੇ ਵਾਹਨ ਨਾਲ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਸਵਾਰ ਨੌਜਵਾਨਾਂ ਨੂੰ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਟਰਾਲੇ ਦੇ ਚਾਲਕ ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਮੋਹਾਲੀ ਦੇ ਵਣ ਵਿਭਾਗ ਵੱਲੋਂ ਚੁਗਿਰਦਾ ਬਚਾਉਣ, ਰੁੱਖ ਲਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਵਾਹਨਾਂ ਦੀ ਵਰਤੋਂ ਘਟਾ ਕੇ ਸਾਈਕਲ ਦੀ ਵਰਤੋਂ ਨੂੰ ਹੁੰਗਾਰਾ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਫੇਸ 1 ਵਿਖੇ ਇੱਕ ਸਮਾਗਮ ਕਰਾਇਆ ਗਿਆ। ਇਸ ਉਪਰਾਲੇ ਤਹਿਤ ਇੱਕ ਰੈਲੀ, ਗ੍ਰੀਨਥਨ 2026 ਨਾਂ ਦੀ ਮੈਰਾਥਨ ਤੇ ਸਾਈਕਲ ਰੈਲੀ ਕਰਾਈ ਗਈ। ਇਸ 'ਚ ਸ਼ਹਿਰ 'ਚ ਵੱਖ ਵੱਖ ਥਾਵਾਂ ਤੋਂ ਲੋਕਾਂ, ਬਜ਼ੁਰਗਾਂ, ਔਰਤਾਂ, NGO ਸੰਸਥਾਵਾਂ, ਸਕੂਲਾਂ ਦੇ ਵਿਦਿਆਰਥੀਆਂ, CRPF ਦੇ ਜਵਾਨਾਂ ਨੇ ਹਿੱਸਾ ਲਿਆ। ਇਹ ਰੈਲੀ ਗੁਰਦੁਆਰਾ ਆਮ ਸਾਹਿਬ ਮੋਹਾਲੀ ਵਿਖੇ ਖਤਮ ਹੋਈ, ਲੋਕਾਂ ਨੂੰ ਬੂਟੇ ਵੀ ਵੰਡੇ ਗਏ। ਰੈਲੀ ਦੀ ਅਗਵਾਈ DFO ਮੋਹਾਲੀ ਦੇ ਡਿਵੀਜ਼ਨ ਫੋਰੈਸਟ ਅਫਸਰ ਅਮਨੀਤ ਸਿੰਘ ਅਤੇ MC ਨਸੀਬ ਸਿੰਘ ਸੱਦੂ ਨੇ ਕੀਤੀ ਅਤੇ ਮੌਕੇ ਤੇ ਲੋਕਾਂ ਨੂੰ ਚੁਗਿਰਦਾ ਬਚਾਉਣ ਲਈ ਕੋਸ਼ਿਸ਼ ਕਰਨ ਲਈ ਪ੍ਰੇਰਿਆ। DFO ਅਮਨਜੀਤ ਸਿੰਘ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ
1: ਅੱਜ ਦਾ ਜਿਹੜਾ ਉਪਰਾਲਾ ਹੈ ਇਹ ਬੇਸਿਕਲੀ ਆਪਾਂ ਰੱਖਿਆ ਸੀ ਗ੍ਰੀਨਾਥੋਨ ਰਨਿੰਗ ਪਲੱਸ ਸਾਈਕਲਿੰਗ, ਉਹ 200 ਤੋਂ ਪਲੱਸ ਲੋਕਾਂ ਨੇ ਪਾਰਟਿਸਿਪੇਟ ਕੀਤਾ ਹੈ। ਮੋਟੀਵੇਸ਼ਨ ਅਮੰਗ ਦੀ ਕਾਮਨ ਪਬਲਿਕ ਕਿ ਹਾਂ ਜੀ ਆਪਾਂ ਅਵੇਅਰਨੈਸ ਕ੍ਰੀਏਟ ਕਰਨੀ ਹੈ ਟੂਵਰਡਸ ਨੇਚਰ। ਫੋਰੈਸਟ ਡਿਪਾਰਟਮੈਂਟ ਵੱਲੋਂ ਸੈਪਲਿੰਗਸ ਆਪਾਂ ਦੇਣ ਨੂੰ ਰੈਡੀ ਹੈ, ਪਬਲਿਕ ਨੂੰ ਅਪੀਲ ਹੈ ਕਿ ਜਿੰਨੇ ਮਰਜ਼ੀ ਤੁਸੀਂ ਲੈ ਕੇ ਜਾਓ ਲਾਓ ਜ਼ਰੂਰ, ਪਰ ਉਹ ਪਾਲੋ ਜ਼ਰੂਰ। ਮੇਰੀ ਇੱਕ ਰਿਕੁਐਸਟ ਹੈ, ਬੀਇੰਗ ਇੰਡੀਅਨ ਸਿਟੀਜ਼ਨ ਸਾਡੇ ਕਨਸਟੀਟਿਊਸ਼ਨ 'ਚ ਵੀ ਲਿਖਿਆ ਹੋਇਆ ਵੀ ਇੱਕ ਫੰਡਾਮੈਂਟਲ ਡਿਊਟੀ ਹੈ ਹਰ ਪਬਲਿਕ ਦੀ ਕਿ ਆਪਣੇ ਵਾਤਾਵਰਣ ਨੂੰ ਪ੍ਰੋਟੈਕਟ ਕਰੇ।
0: ਇਹ ਖਬਰਾਂ ਤੁਸ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫੇਰ। ਕੇਂਦਰ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਕਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹੁਸ਼ਿਆਰਪੁਰ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਸ਼ਾਮ 4 ਵਜੇ 58.99% ਪੋਲਿੰਗ ਦਰਜ ਕੀਤੀ ਗਈ। ਪੰਜਾਬ 'ਚ ਪੱਟੀਦਰ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਅਧਿਕਾਰਤ ਤੌਰ ਤੇ ਖੋਲ੍ਹ ਦਿੱਤਾ ਗਿਆ ਹੈ ਤੇ ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
2: FM ਬੈਂਡ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਤੁਸੀਂ ਸਾਡਾ ਪ੍ਰੋਗਰਾਮ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ। ਦੋਸਤੋ, ਸਮੇਂ ਦੀ ਗੱਲ ਕਰੀਏ ਤਾਂ ਸ਼ਾਮ ਦੇ 6:30 ਹੋ ਗਏ ਨੇ ਅਤੇ ਮੈਂ ਸਿਮਰਨ ਲੈ ਕੇ ਹਾਜ਼ਰ ਹਾਂ ਨੌਜਵਾਨਾਂ ਦਾ ਇੱਕ ਖਾਸ ਪ੍ਰੋਗਰਾਮ ਫਿਬਗਿਓਰ। ਸਰੋਤਿਓ, ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਤੁਹਾਡੀ ਫਰਮਾਇਸ਼ ਨੂੰ ਧਿਆਨ ਰੱਖਦੇ ਹੋਏ ਅਸੀਂ ਲੈ ਕੇ ਆਏ ਹਾਂ ਪੰਜਾਬੀ ਫਰਮਾਇਸ਼ੀ ਗੀਤ। ਜੇ ਤੁਸੀਂ ਵੀ ਆਪਣੇ ਮਨਪਸੰਦ ਗੀਤ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਚਾਹੁੰਦੇ ਹੋ ਤਾਂ ਆਪਣੀ ਫਰਮਾਇਸ਼ ਸਾਨੂੰ ਵਟਸਐਪ ਰਾਹੀਂ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 9465026268। ਨੰਬਰ ਦੀ ਤਸਦੀਕ ਕਰੋ 9465002668। ਤੁਸੀਂ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਅਤੇ ਜਿਸ ਲਈ ਗੀਤ ਸਮਰਪਿਤ ਕਰਨਾ ਚਾਹੁੰਦੇ ਹੋ ਉਹ ਵੀ ਜ਼ਰੂਰ ਲਿਖੋ। ਹੋ ਸਕਦਾ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੀ ਫਰਮਾਇਸ਼ ਵੀ ਸ਼ਾਮਿਲ ਹੋਏ। ਅਸੀਂ ਬੇਸਬਰੀ ਨਾਲ ਤੁਹਾਡੇ ਸੁਨੇਹਿਆਂ ਦੀ ਉਡੀਕ ਕਰਾਂਗੇ। ਦੋਸਤੋ, ਪ੍ਰੋਗਰਾਮ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਵਿਚਾਰ ਸਾਂਝਾ ਕਰਨਾ ਚਾਹਾਂਗੀ। ਇਹ ਵਿਚਾਰ ਮੈਨੂੰ ਕੱਲ੍ਹ ਹੀ ਬਹੁਤ ਹੀ ਮਨ ਨੂੰ ਪਰਚਾਇਆ ਕਿ ਸੁਣਨ ਨੂੰ ਮਿਲਦਾ ਹੈ ਕਿ ਮੰਜ਼ਿਲ ਉਨ੍ਹੀਂ ਕੋ ਮਿਲਤੀ ਹੈ ਜਿਨਕੇ ਸਪਨੋ ਮੇਂ ਜਾਨ ਹੋਤੀ ਹੈ। ਮੰਜ਼ਿਲ ਉਨ੍ਹੀਂ ਕੋ ਮਿਲਤੀ ਹੈ ਜਿਨਕੇ ਸਪਨੋ ਮੇਂ ਜਾਨ ਹੋਤੀ ਹੈ, ਪੰਖੋਂ ਸੇ ਕੁਛ ਨਹੀਂ ਹੋਤਾ, ਜਨਾਬ ਹੌਸਲੋਂ ਸੇ ਉਡਾਨ ਹੋਤੀ ਹੈ। ਜੀ ਬਿਲਕੁਲ ਦੋਸਤੋ, ਵਰਤਮਾਨ ਯੁੱਗ ਹੈ ਜਿਹੜਾ ਇਹ ਸੁੱਖ ਸਹੂਲਤਾਂ ਨਾਲ ਭਰਿਆ ਹੋਇਆ ਹੈ, ਲੇਕਿਨ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਸੁੱਖ ਸੁਵਿਧਾਵਾਂ ਹੀ ਕਾਫੀ ਨਹੀਂ, ਸਗੋਂ ਮਜ਼ਬੂਤ ਇਰਾਦੇ, ਮਿਹਨਤ ਅਤੇ ਹੌਸਲਾ ਸਭ ਤੋਂ ਜ਼ਰੂਰੀ ਹੁੰਦੇ ਹਨ। ਅਸੀਂ ਅਕਸਰ ਦੇਖਦੇ ਹਾਂ ਕਿ ਕੁਝ ਲੋਕਾਂ ਕੋਲ ਹਰ ਤਰ੍ਹਾਂ ਦੀਆਂ ਸਹੂਲਤਾਂ ਹੁੰਦੀਆਂ ਨੇ ਪਰ ਫਿਰ ਵੀ ਉਹ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾਉਂਦੇ। ਦੂਜੇ ਪਾਸੇ ਕੁਝ ਲੋਕ ਬਹੁਤ ਮੁਸ਼ਕਿਲ ਹਾਲਾਤਾਂ ਨਾਲ ਗੁਜ਼ਰਦੇ ਹੋਏ ਵੀ ਵੱਡੀਆਂ ਸਫਲਤਾਵਾਂ ਹਾਸਲ ਕਰ ਜਾਂਦੇ ਨੇ। ਇਸ ਦੀ ਸਭ ਤੋਂ ਢੁੱਕਵੀਂ ਉਦਾਹਰਣ ਜੇ ਮੈਂ ਦੇਣਾ ਚਾਹਾਂ ਤਾਂ ਇੱਕ ਗਰੀਬ ਅਨਾਥ ਅਤੇ ਸੰਘਰਸ਼ਾਂ ਨਾਲ ਭਰੇ ਮੁੰਡੇ ਦਾ ਦੁਨੀਆ ਵਿੱਚ ਫਲਾਇੰਗ ਸਿੱਖ ਵਜੋਂ ਜਾਣਿਆ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਇਨਸਾਨ ਨੂੰ ਉੱਚਾ ਉਸਦੇ ਹਾਲਾਤ ਨਹੀਂ ਬਣਾਉਂਦੇ, ਸਗੋਂ ਉਸਦੇ ਹੌਸਲੇ ਬਣਾਉਂਦੇ ਨੇ। ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਗੱਲ ਕਰ ਰਹੀ ਹਾਂ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਜੀ ਦੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਸਹੇ। ਦੋਸਤੋ, ਦੇਸ਼ ਦੀ ਵੰਡ ਦੌਰਾਨ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਗੁਆ ਦਿੱਤਾ। ਹਾਲਾਤ ਬਹੁਤ ਔਖੇ ਸਨ ਪਰ ਉਹਨਾਂ ਨੇ ਹਾਰ ਨਹੀਂ ਮੰਨੀ, ਉਹ ਡਟੇ ਰਹੇ। ਆਪਣੇ ਹੌਸਲੇ ਅਤੇ ਮਿਹਨਤ ਦੇ ਬਲ 'ਤੇ ਉਹ ਦੁਨੀਆ ਦੇ ਮਹਾਨ ਦੌੜਾਕਾਂ ਵਿੱਚ ਸ਼ਾਮਿਲ ਹੋਏ। ਸੋਚੋ, ਜੇ ਉਹ ਮੁਸ਼ਕਲਾਂ ਤੋਂ ਡਰ ਜਾਂਦੇ ਤਾਂ ਸ਼ਾਇਦ ਦੁਨੀਆ ਉਹਨਾਂ ਨੂੰ ਫਲਾਇੰਗ ਸਿੱਖ ਦੇ ਨਾਂ ਤੋਂ ਨਾ ਜਾਣਦੀ। ਸਰੋਤਿਓ, ਅੱਜ ਦੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਛੋਟੀਆਂ ਛੋਟੀਆਂ ਅਸਫਲਤਾਵਾਂ ਤੋਂ ਘਬਰਾ ਜਾਂਦੇ ਨੇ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਤਿਹਾਸ ਰਚਿਆ ਹੈ ਉਹਨਾਂ ਨੇ ਵੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਸੀ। ਫਰਕ ਸਿਰਫ ਇਹ ਹੈ ਕਿ ਉਹਨਾਂ ਨੇ ਹਾਰ ਨਹੀਂ ਮੰਨੀ, ਉਹ ਡਟੇ ਰਹੇ। ਜੇਕਰ ਤੁਸੀਂ ਵੀ ਆਪਣੇ ਸੁਪਨਿਆਂ ਦੇ ਪਿੱਛੇ ਭੱਜਦੇ ਹੋ, ਤੁਹਾਡੇ ਸੁਪਨੇ ਵੱਡੇ ਨੇ ਅਤੇ ਹੌਸਲੇ ਮਜ਼ਬੂਤ ਨੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ। ਰਸਤੇ ਵਿੱਚ ਮੁਸ਼ਕਲਾਂ ਜ਼ਰੂਰ ਆਉਣਗੀਆਂ ਪਰ ਹਿੰਮਤ ਤੇ ਮਿਹਨਤ ਨਾਲ ਹਰ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਪ੍ਰੇਰਣਾ ਭਰੇ ਵਿਚਾਰ ਨਾਲ ਆਓ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਇਹ ਪਹਿਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ 'ਚ।

ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ ਸਰੋਤਿਓ ਤੁਹਾਡਾ ਆਪਣੇ ਪ੍ਰੋਗਰਾਮ ਵਿਬਗਿਓਰ ਵਿੱਚ। ਹੁਣ ਅਸੀਂ ਅੱਗੇ ਵੱਧਦੇ ਹਾਂ ਤੁਹਾਡੀਆਂ ਫਰਮਾਇਸ਼ਾਂ ਵੱਲ। ਸਭ ਤੋਂ ਪਹਿਲੀ ਫਰਮਾਇਸ਼ ਸਾਡੇ ਕੋਲ ਆਈ ਹੈ ਕਨੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਪੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਵੰਸ਼ ਪੱਤਾ, ਅਤੇ ਸਰਹੰਦੀ ਬਾਜ਼ਾਰ ਪਟਿਆਲੇ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ, ਸਜਨੀ ਇਹਨਾਂ ਵੱਲੋਂ। ਅਤੇ ਇਹ ਸੁਣਨਾ ਚਾਹੁੰਦੇ ਨੇ ਕਲੀਜੋਟਾ ਫਿਲਮ ਦਾ ਇਹ ਗੀਤ। ਆਓ ਬਿਨਾਂ ਕਿਸੇ ਦੇਰ ਤੋਂ ਸੁਣਦੇ ਹਾਂ ਇਹ ਖੂਬਸੂਰਤ ਨਗਮਾ।

ਤੁਸੀਂ ਸੁਣਿਆ ਇਹ ਬੇਹੱਦ ਖੂਬਸੂਰਤ ਗੀਤ, ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਚਲੋ ਹੁਣ ਅੱਗੇ ਵੱਧਦੇ ਹਾਂ ਤੁਹਾਡੀ ਅਗਲੀ ਫਰਮਾਇਸ਼ ਵੱਲ। ਅਗਲੀ ਫਰਮਾਇਸ਼ ਆਈ ਹੈ ਸਾਨੂੰ ਆਦਰਸ਼ ਨਗਰ ਮਲੋਟ ਪੰਜਾਬ ਤੋਂ। ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ, ਨਿਵਾਨ ਸ਼ਰਮਾ ਅਤੇ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਜਜੋਰੀਆ ਅਤੇ ਗੁੱਡੂ। ਅਤੇ ਆਓ ਬਿਨਾਂ ਕਿਸੇ ਦੇਰ ਤੋਂ ਸੁਣਦੇ ਹਾਂ ਉਹਨਾਂ ਦੀ ਪਸੰਦ ਦਾ ਇਹ ਖੂਬਸੂਰਤ ਗੀਤ।

ਸੰਗੀਤ ਦੇ ਸਫ਼ਰ ਨੂੰ ਅੱਗੇ ਵਧਾਉਂਦੇ ਹਾਂ। ਇਸ ਖੂਬਸੂਰਤ ਗੀਤ ਨਾਲ ਜਿਸ ਦੀ ਫਰਮਾਇਸ਼ ਕੀਤੀ ਹੈ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਚਿੰਦਾ, ਜਸਵੀਰ, ਰੇਖਾ, ਸੋਨੀ, ਸੀਤਾ ਔਰ ਗੀਤਾ ਅਤੇ ਪਿੰਡ ਮੂਲਿਆ ਵਾਲੀ ਜ਼ਿਲ੍ਹਾ ਫਜ਼ਿਲਕਾ ਤੋਂ ਵਿਨੋਦ ਕਾਟਪਾਲ, ਪਰਵੀਨ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ ਅਤੇ ਜੰਨਤ ਕਾਟਪਾਲ।

ਦੋਸਤੋ, ਪ੍ਰੋਗਰਾਮ ਦੇ ਚੱਲਦੇ ਹੋਏ ਸਾਨੂੰ ਫਰਮਾਇਸ਼ ਆਈ ਹੈ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਪ੍ਰਤੀਸ਼ਾ ਸੰਧੂ ਅਤੇ ਮੈਕਸ ਦੀ।

FM ਬੈਂਡ 6.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਸ਼ਾਮ ਦੇ ਠੀਕ 7 ਵਜਣ ਵਾਲੇ ਹਨ। ਤੇ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਤੇ।

ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹੋਰਮੁਜ਼ ਪਣਜੋੜ ਤੋਂ ਤਰਲ ਕੁਦਰਤੀ ਗੈਸ ਦੀ ਸਪਲਾਈ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ LNG 'ਤੇ ਲਾਈ ਪਾਬੰਦੀਆਂ ਹਟਾ ਦਿੱਤੀਆਂ ਨੇ। ਅਮਲੇ ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਭਾਰਤੀ ਮਜ਼ਦੂਰ ਸੰਘ BMS ਅਤੇ ਸਬੰਧਿਤ ਮੁਲਾਜ਼ਮ ਜਥੇਬੰਦੀਆਂ ਦੇ ਇੱਕ ਵਫਦ ਨਾਲ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਹੁਸ਼ਿਆਰਪੁਰ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਮੇਟਾ ਨੂੰ ਇੰਸਟਾਗ੍ਰਾਮ ਤੋਂ ਬੱਚਿਆਂ ਦੇ ਸ਼ੋਸ਼ਣ ਨਾਲ ਜੁੜੇ ਵਿਗਿਆਪਨ ਹਟਾਉਣ ਦਾ ਹੁਕਮ ਜਾਰੀ ਕੀਤਾ। 7 ਦਿਨ ਦੇ ਅੰਦਰ ਜਵਾਬ ਮੰਗਿਆ ਹੈ। ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਅਤੇ ਅਖੀਰ 'ਚ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਤੇ ਸਮਾਂ ਵੀ ਲਾ ਲਓ ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 7:02 ਹੋ ਚੁੱਕੇ ਹਨ ਤੇ ਹੁਣ ਵੇਲਾ ਹੋ ਗਿਆ ਹੈ ਭਗਤੀ ਸੰਗੀਤ ਦੇ ਰੋਜ਼ਾਨਾ ਪ੍ਰੋਗਰਾਮ ਬੰਦਗੀ ਦਾ ਤੇ ਹੁਣ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਬੰਦਗੀ ਤਹਿਤ ਸ਼ਬਦ ਭਾਈ ਸੁਰਿੰਦਰ ਸਿੰਘ ਜੋਧਪੁਰੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਬੰਦਗੀ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਬੰਦਗੀ ਵਿੱਚ ਅਗਲਾ ਸ਼ਬਦ ਭਾਈ ਰਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ।

0: ਇਸ ਦੇ ਨਾਲ ਹੀ ਮੈਨੂੰ ਤੇਜਿੰਦਰ ਸਿੰਘ ਨੂੰ ਪ੍ਰੋਗਰਾਮ ਬੰਦਗੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। FM ਬੈਂਡ 100.2 ਅਤੇ ਨਿਊਜ਼ ਔਨ ਏਅਰ ਅਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਅੱਜ ਦੋਹਾ ਵਿਚ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜ਼ਾਸਿਮ ਅਲ ਥਾਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦਵੱਲੇ ਸਹਿਯੋਗ ਦੇ ਵੱਖ ਵੱਖ ਪਹਿਲੂਆਂ ਦੀ ਸਮੀਖਿਆ ਕੀਤੀ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਓਪੇਕ ਪਲੱਸ ਨੇ ਸਾਲ ਅਗਸਤ ਤੋਂ ਤੇਲ ਉਤਪਾਦਨ ਵਿਚ 188,000 ਬੈਰਲ ਪ੍ਰਤੀ ਦਿਨ ਵਾਧਾ ਕਰਨ ਲਈ ਸਹਿਮਤੀ ਪ੍ਰਗਟਾਈ ਏ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਏ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤੇ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਲੰਡਨ ਦੇ ਲਾਰਡਸ ਕ੍ਰਿਕਟ ਗਰਾਊਂਡ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਅੱਜ ਦੋਹਾ ਵਿਚ ਕਤਰ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲ ਥਾਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦਵੱਲੇ ਸਹਿਯੋਗ ਦੇ ਵੱਖ ਵੱਖ ਪਹਿਲੂਆਂ, ਖਾਸ ਕਰਕੇ ਊਰਜਾ, ਵਪਾਰ, ਨਿਵੇਸ਼, ਸੰਪਰਕ, ਸੁਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦੀ ਸਮੀਖਿਆ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਰਣਨੀਤਿਕ ਭਾਈਵਾਲੀ ਨੂੰ ਡੂੰਘਾ ਕਰਨ ਲਈ ਨਵੇਂ ਮੌਕਿਆਂ ਦੀ ਭਾਲ ਵੀ ਕੀਤੀ। ਡਾ. ਜੈਸ਼ੰਕਰ ਨੇ ਭਾਰਤੀ ਭਾਈਚਾਰੇ ਦੀ ਸੁਰੱਖਿਆ ਅਤੇ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਪੱਛਮੀ ਏਸ਼ੀਆ ਸੰਘਰਸ਼ ਅਤੇ ਇਸ ਦੇ ਪ੍ਰਭਾਵ ਤੇ ਉਨ੍ਹਾਂ ਦੇ ਮੁਲੰਕਣ ਸਾਂਝੇ ਕਰਨ ਦੀ ਸ਼ਲਾਘਾ ਕੀਤੀ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਓਪੇਕ ਪਲੱਸ ਨੇ ਆਲਮੀ ਤੇਲ ਬਾਜ਼ਾਰ ਦੀਆਂ ਸਥਿਤੀਆਂ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਵਰਚੁਅਲ ਮੀਟਿੰਗ ਦੇ ਬਾਅਦ ਇਸ ਸਾਲ ਅਗਸਤ ਤੋਂ ਤੇਲ ਉਤਪਾਦਨ ਵਿਚ 188,000 ਬੈਰਲ ਪ੍ਰਤੀ ਦਿਨ ਵਾਧਾ ਕਰਨ ਲਈ ਸਹਿਮਤੀ ਜਤਾਈ ਏ। ਅੱਜ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇਕ ਬਿਆਨ ਵਿਚ ਸਾਊਦੀ ਅਰਬ, ਰੂਸ, ਇਰਾਕ, ਕੁਵੈਤ, ਕਜ਼ਾਕਿਸਤਾਨ, ਅਲਜੀਰੀਆ ਤੇ ਓਮਾਨ ਸਮੇਤ 7 ਓਪੇਕ ਪਲੱਸ ਮੈਂਬਰ ਦੇਸ਼ਾਂ ਨੇ ਕਿਹਾ ਕਿ ਇਹ ਫੈਸਲਾ ਬਾਜ਼ਾਰ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ। ਤੇਲ ਉਤਪਾਦਕ ਸਮੂਹ ਨੇ ਕਿਹਾ ਕਿ ਉਹ ਆਲਮੀ ਤੇਲ ਬਾਜ਼ਾਰ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਤੇ ਸਹਿਮਤ ਉਤਪਾਦਨ ਟੀਚਿਆਂ ਦੀ ਪਾਲਣਾ ਨੂੰ ਯਕੀਨੀ ਬਣਾਏਗਾ। ਹਿੱਸੇਦਾਰ ਦੇਸ਼ਾਂ ਦੀ ਅਗਲੀ ਮੀਟਿੰਗ 2 ਅਗਸਤ ਤੋਂ ਹੋਣ ਵਾਲੀ ਏ। ਇਸ ਦੌਰਾਨ ਪਹਿਲਾਂ ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ ਤੇ ਐਮਰਜੈਂਸੀ ਪਾਬੰਦੀਆਂ ਹਟਾ ਦਿੱਤੀਆਂ ਨੇ। ਪੱਛਮੀ ਏਸ਼ੀਆ ਸੰਘਰਸ਼ ਵਿਚ ਜੰਗਬੰਦੀ ਤੋਂ ਬਾਅਦ ਹੋਰਮੁਸ ਪਣਜੋੜ ਰਾਹੀਂ ਕੁਦਰਤੀ ਗੈਸ ਦੀ ਸਪਲਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਕੁਦਰਤੀ ਗੈਸ ਸਪਲਾਈ ਰੈਗੂਲੇਸ਼ਨ ਆਰਡਰ 2026 ਵਿਚ ਸੋਧ ਕੀਤੀ ਗਈ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਸ੍ਰੀ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭੋਵੋ ਸੁਬਿਆਂਤੋ ਦੇ ਸੱਦੇ ਤੇ ਜਕਾਰਤਾ ਜਾਣਗੇ। ਆਪਣੀ ਯਾਤਰਾ ਦੌਰਾਨ ਸ੍ਰੀ ਮੋਦੀ ਸ੍ਰੀ ਪ੍ਰਭੋਵੋ ਸੁਬਿਆਂਤੋ ਨਾਲ ਦਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਜਕਾਰਤਾ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਵੀ ਕਰਨਗੇ। ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਰੁਦਰੇਂਦਰ ਟੰਡਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇੰਡੋਨੇਸ਼ੀਆ ਯਾਤਰਾ ਕੂਟਨੀਤਿਕ ਮੀਟਿੰਗਾਂ ਦੇ ਨਾਲ ਨਾਲ ਸੱਭਿਆਚਾਰਕ ਵਿਰਸੇ ਦੀ ਸੰਭਾਲ ਤੇ ਕੇਂਦਰਿਤ ਹੋਏਗੀ।
2: ਪ੍ਰਧਾਨ ਮੰਤਰੀ ਕਾ ਮੁਖ ਕਾਰਕ੍ਰਮ ਜਕਾਰਤਾ ਮੇ ਹੋਗਾ। ਇਸਕੇ ਅਲਾਵਾ ਵੇ ਯੋਗਿਆ ਕਾਰਤਾ ਕਾ ਭੀ ਦੌਰਾ ਕਰੇਂਗੇ, ਜਹਾਂ ਵੇ ਯੂਨੇਸਕੋ ਕੀ ਵਿਸ਼ਵ ਧਰੋਹਰ ਸੂਚੀ ਮੇ ਸ਼ਾਮਿਲ ਪ੍ਰੰਬਾਨੰਦ ਮੰਦਿਰ ਪਰਿਸਰ ਜਾਏਂਗੇ। ਭਾਰਤ ਔਰ ਇੰਡੋਨੇਸ਼ੀਆ ਇਸ ਐਤਿਹਾਸਿਕ ਮੰਦਿਰ ਪਰਿਸਰ ਕੇ ਸੰਰਕਸ਼ਣ ਔਰ ਸੰਵਰਧਨ ਕੇ ਲਿਏ ਮਿਲ ਕਰ ਕਾਮ ਕਰਨੇ ਕੀ ਯੋਜਨਾ ਬਣਾ ਰਹੇ ਹੈ।
1: ਆਕਾਸ਼ਵਾਣੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿਚ ਇੰਡੋਨੇਸ਼ੀਆ ਵਿਚ ਭਾਰਤੀ ਰਾਜਦੂਤ ਸੰਦੀਪ ਚੱਕਰਵਰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਇੰਡੋਨੇਸ਼ੀਆ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਦੀ ਮਜ਼ਬੂਤੀ ਅਤੇ ਵਧੀ ਹੋਈ ਆਰਥਿਕ ਸ਼ਮੂਲੀਅਤ ਨੂੰ ਸਪਸ਼ਟ ਤੌਰ ਤੇ ਦਰਸਾਏਗੀ।
3: The significance is immense.
2: भारत और इंडोनेशिया का संबंध दो प्राचीन सभ्यताओं की मजबूत साझेदारी का प्रतीक है। दोनों देशों के रिश्ते सदियों पुराने हैं और आज भी कई क्षेत्रों में लगातार मजबूत हो रहे हैं। मेरा मानना है कि प्रधानमंत्री नरेंद्र मोदी की इंडोनेशिया यात्रा से दोनों देशों के बीच सहयोग के नए अवसर खुलेंगे। इससे द्विपक्षीय संबंध और मजबूत होंगे, साथ ही व्यापार, निवेश और आर्थिक साझेदारी को भी नई गति मिलेगी।
3: And greater economic engagement between these two large countries.
1: प्रधानमंत्री नरेंद्र मोदी की ऑस्ट्रेलिया यात्रा तो पहला प्रधानमंत्री एंथनी अल्बनीज ने भारत में एक महत्वपूर्ण आर्थिक भाईवाल दसिया है। श्री अल्बनीज ने कहा कि साडा रिश्ता एक व्यापक रणनीतिक भाईवाली ते आधारित है। एक खबरां तुसी आकाशवाणी तो सुन रहे हो, साडा एक्स हैंडल @AIR केंद्रीय देहाती विकास मंत्री शिवराज सिंह चौहान ने इस महीने की पहली तरीक तो विकसित भारत रोजगार ते आजीविका गारंटी मिशन ग्रामीण VBG राम जी कानून 2025 दे सफलता नाल लागू होने ते संतुष्टि जाहिर की थी। श्री सिंह ने वीडियो कॉन्फ्रेंसिंग राही इस मिशन तहत राज्यां नूं 25,000 करोड़ रुपए की मुख सहायता जारी की थी। उन्होंने सारे राज्यां ते केंद्र शासित प्रदेशां दे देहाती विकास मंत्रियां नाल VBG राम जी स्कीमां दे लागू करन दी समीक्षा भी की थी। उन्होंने कहा कि अज जारी की गई पहली किश्त का उद्देश यह यकीनी बनाना है कि राज्यां कोल लोड़ींदे फंड होण तां जो 15 दिनां दे अंदर मजदूरी का भुगतान किया जा सके। उन्होंने कहा कि मनरेगा नूं लागू करन विच 3 सालां तो वध समां लग्गिया, पर विकसित भारत जी राम जी नूं सिर्फ 1 दिन विच देश भर विच लागू किया गया। श्री चौहान ने कहा कि विकसित भारत दे दृष्टिकोण नूं तेज करन लई इस कानून तहत अगले 5 सालां विच 286,000 पंचायतां विच 7.5 लाख करोड़ रुपए तो वध दा निवेश किया जाएगा।
4: मनरेगा को पूरे देश में लागू करने में 3 साल लगे थे, लेकिन मुझे आप सब पर गर्व है, 1 साल 2 साल नहीं, पहले दिन ही विकसित भारत जी राम जी योजना एक साथ पूरे देश में लागू हो गई। 100 दिन नहीं, अब 125 दिन रोजगार, 5 साल में 7.5 लाख करोड़ से ज्यादा की राशि 286,000 पंचायतों में ठीक से लग गई तो गांव संपूर्ण विकसित हो जाएंगे, समृद्ध और विकसित गाँव का निर्माण हो जाएगा।
1: केंद्रीय मंत्री ज्योतिरादित्य सिंधिया और मध्य प्रदेश के मुख्यमंत्री डॉ मोहन यादव ने आज शिवपुरी विच एक रक्षा निर्माण प्लांट का नींव पत्थर रखा। यह प्लांट अडानी समूह वालों करीब 2,500 करोड़ रुपए के निवेश नाल बनाया जाएगा। इस मौके बोलते हुए केंद्रीय मंत्री सिंधिया ने कहा कि शिवपुरी के इतिहास विच एक नवा अध्याय लिखा जा रहा है। यह फैक्ट्री गोली सिक्के, उच्च तकनीकी हथियार और मिशन लिए तैयार मिजाइलों का उत्पादन करेगी। उत्तराखंड के मुख्यमंत्री पुष्कर सिंह धामी ने चंपावत जिले के टंकापुर तो कैलाश मानसरोवर यात्रा 2026 के पहले जत्थे नूं हरी झंडी दिखा के रवाना किया। जत्थे विच 49 श्रद्धालु शामिल ने, जिन्हां विच 34 मर्द और 15 औरतां ने, इन्हां विच एक डॉक्टर भी है। इस मौके मुख्यमंत्री ने कहा कि कैलाश मानसरोवर यात्रा सिर्फ एक धार्मिक यात्रा नहीं, सगो अध्यात्मिक जागृति, सभ्याचारक एकता और राष्ट्रीय सद्भावना का प्रतीक है। उन्होंने अगे कहा कि यह यात्रा सरहदी खेतरां, सैर सपाटा ते स्थानक आर्थिकता दे विकास नूं भी उत्साहित कर दिए। श्री धामी ने श्रद्धालुओं नूं स्थानक दस्तकारी अते उत्पादां नूं खरीद के स्थानक लोकां नूं उत्साहित करन दी अपील की थी। विदेश मंत्रालय ने कुछ व्यक्तियों वालों सोशल मीडिया से व्यापार, प्रवास से होर नीतिगत मामलों बारे मंत्रालय नूं सलाह देने संबंधी दावों का खंडन किया है। मंत्रालय की तथ्य जांच इकाई ने कहा है कि यह सोशल मीडिया हैंडल पैसे लैके सलाह देने के नाल नाल मंत्रालय नाल किवें काम करना है, इस बारे सैशन भी करवा रहे हैं। तथ्य जांच इकाई ने स्पष्ट किया कि इन्होंने व्यक्तियों का विदेश मंत्रालय नाल कोई संबंध नहीं है। वेनेजुएला के कार्यकारी राष्ट्रपति डेल्सी रोड्रिग्रेज ने विनाशकारी भूचाल तो बाद भारत की सहायता लिए धन्यवाद प्रकट किया है। एक सोशल मीडिया पोस्ट विच श्रीमती रोड्रिग्रेज ने कहा कि वेनेजुएला संकट के समय दौरान ब्रिटेन, कतर, फ्रांस, भारत, बारबाडोस, ब्राजील ते अर्जेंटीना के बचाव वर्करां नूं उन्हां दे अनमोल योगदान ते एकता दे यत्नां लई मानता दिंदा है। खेडां विच इंग्लैंड अते आस्ट्रेलिया विचकार लंडन दे लॉर्ड्स क्रिकेट ग्राउंड विखे खेडे जा रहे औरतां दे ICC 2020 क्रिकेट विश्व कप दे फाइनल मैच विच आस्ट्रेलिया ने टॉस जीत के इंग्लैंड नूं पहला बल्लेबाजी करन लई कहा है। दोवें टीमां अजे तुरां दियां फाइनल विच मुकाबला कर रहीयां ने। आखिर विच इस बुलेटिन दियां खास खास खबरां इक वार फिर। विदेश मंत्री डॉ एस जयशंकर ने दोहा विच कतर दे प्रधानमंत्री ते विदेश मंत्री मोहम्मद बिन अब्दुल रहमान बिन जासिम अल्थानी नाल मुलाकात की थी। दोहा नेतावां ने दवल्ले सहयोग के वख-वख पहलुआं की समीक्षा की थी। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਓਪੇਕ ਪਲੱਸ ਨੇ ਇਸ ਸਾਲ ਅਗਸਤ ਤੋਂ ਤੇਲ ਉਤਪਾਦਨ ਵਿਚ 188,000 ਬੈਰਲ ਪ੍ਰਤੀ ਦਿਨ ਵਾਧਾ ਕਰਨ ਲਈ ਸਹਿਮਤੀ ਪ੍ਰਗਟਾਈ ਏ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਏ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
0: ਨਿਊਜ਼ ਔਨ AIR ਐਪ 'ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਰੋਤਿਓ, ਤੁਹਾਨੂੰ ਦੱਸ ਦਈਏ ਕਿ ਸ਼ਾਮ 7:30 ਤੋਂ ਤੁਸੀਂ ਸੁਣ ਰਹੋਗੇ FM ਬੈਂਡ 100.2 'ਤੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਲੰਡਨ ਇੰਗਲੈਂਡ ਦੇ ਲਾਰਡਸ ਕ੍ਰਿਕਟ ਸਟੇਡੀਅਮ ਵਿੱਚ ਇੰਗਲੈਂਡ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਫਾਈਨਲ ਮੈਚ ਦੀ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਅਤੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਤੁਸੀਂ ਸਾਡੇ ਨਿਊਜ਼ ਔਨ AIR ਐਪ 'ਤੇ ਸੁਣੋਗੇ। ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਮੀ

0: ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸਹਾਣੀ ਤਹਿਤ ਗੁਰਦਾਸ ਮਾਨ ਦਾ ਇਹ ਗੀਤ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਫੋਨ ਕਾਲ ਰਾਹੀਂ ਭੇਜ ਸਕਦੇ ਹੋ। ਸਾਡਾ ਫੋਨ ਨੰਬਰ ਹੈ 0175-2280-494, 0175-2280-494 'ਤੇ ਕੋਲ ਕਰਕੇ ਹਿੰਦੀ ਅਤੇ ਪੰਜਾਬੀ ਗੀਤ ਤੁਸੀਂ ਸੁਣ ਸਕਦੇ ਹੋ। ਆਓ ਸਾਡੇ ਨਾਲ ਪਹਿਲੇ ਕੋਲਰ ਜੁੜ ਚੁੱਕੇ ਹਨ, ਉਹਨਾਂ ਦੀ ਆਵਾਜ਼ ਸੁਣਦੇ ਹਾਂ ਕਿਹੜਾ ਗੀਤ ਸੁਣਨਾ ਚਾਹੁੰਦੇ ਹਨ। ਹੈਲੋ,
1: ਨਮਸਕਾਰ ਜੀ।
0: ਹੈਲੋ
1: ਨਮਸਕਾਰ ਜੀ।
0: ਹੈਲੋ
1: ਨਮਸਕਾਰ ਜੀ, ਆਪਕੀ ਆਵਾਜ਼ ਨਹੀਂ ਆ ਰਹੀ ਜੀ।
0: ਹਾਂਜੀ ਹਾਂਜੀ, ਆ ਰਹੀ ਆ, ਅੱਜ ਆਵਾਜ਼ ਆ ਰਹੀ ਜੀ ਹੁਣ ਤੁਹਾਨੂੰ?
1: ਆਪ ਪਹਿਲੇ ਨਹੀਂ ਆ ਰਹੀ ਸੀ ਜੀ, ਆ ਗਈ ਜੀ ਆਪਕੀ ਆਵਾਜ਼
0: ਜੀ।
1: ਮੈਂ ਰਣਜੀਤ ਸਿੰਘ, ਗਾਉਂ ਜਗੂੜੀ ਹੈ ਜੀ।
0: ਰਣਜੀਤ ਸਿੰਘ, ਪਿੰਡ
1: ਜਗੂੜੀ, ਜ਼ਿਲ੍ਹਾ ਯਮੁਨਾਨਗਰ।
0: ਜਗੂੜੀ, ਠੀਕ। ਕਿਹੜਾ ਗੀਤ ਸੁਣਨਾ ਚਾਹੋਗੇ ਜੀ?
1: ਗੁਰਦਾਸ ਮਾਨ ਕਾ ਲਹਿਜ਼ਾ ਜੀ, ਆਪਕੋ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਤੁਹਾਡੀ ਫਰਮਾਇਸ਼ ਤੇ ਗੁਰਦਾਸ ਮਾਨ ਦਾ ਗੀਤ ਚਲਾ ਰਹੇ ਹਾਂ ਜੀ। ਧੰਨਵਾਦ।
1: ਨਾਮ ਲੈ ਸਕਦਾ ਹਾਂ ਜੀ ਸਰ ਜੀ?
0: ਜੀ ਧੰਨਵਾਦ ਜੀ।

0: ਨਿਊਜ਼ ਔਨ AIR ਐਪ 'ਤੇ ਤੁਸੀਂ ਜੀ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਅਗਲੇ ਕੋਲਰ ਸਾਡੇ ਨਾਲ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ
1: ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਜੀ ਫਕੀਰ ਸਿੰਘ, ਪਿੰਡ ਬਾਗੜੀਆਂ, ਜ਼ਿਲ੍ਹਾ ਮਲੇਰਕੋਟਲਾ ਜੀ।
0: ਜੀ ਫਕੀਰ ਜੀ ਸਿੰਘ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਵਿੱਚ। ਕਿਹੜਾ ਗੀਤ ਸੁਣਨਾ ਚਾਹੋਗੇ?
1: ਗੀਤ ਆ ਸਰ ਜੀ, ਫਿਲਮ ਦਾ ਨਾਮ ਆ ਜੀ ਸਾਜਨ,
0: ਜੀ
1: ਆਵਾਜ਼ ਆ ਜੀ ਅਲਕਾ ਜਾਗਨਿਕ ਦੀ।
0: ਜੀ
1: ਬੋਲਨੇ ਜੀ, ਤੂੰ ਸਹਿਰ ਹੈ ਮੈਂ ਸਹਿਰੀ।
0: ਜੀ ਤੁਹਾਡੀ ਫਰਮਾਇਸ਼ 'ਤੇ ਆ ਗੀਤ ਚਲਾਇਆ ਜਾ ਰਿਹਾ ਜੀ, ਧੰਨਵਾਦ ਜੀ।
1: ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਾਡੇ ਨਾਲ ਅਗਲੇ ਸਰੋਤੇ ਜੁੜ ਚੁੱਕੇ ਹਨ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਤੁਹਾਡਾ ਜੀ ਸ਼ੁਭ ਨਾਮ?
1: ਮੈਂ ਸੁਖਪਾਲ ਸਿੰਘ ਬੋਲ ਰਿਹਾ ਜੀ, ਨੈਸ਼ਨਲ ਕਲੋਨੀ ਬਠਿੰਡਾ ਤੋਂ।
0: ਸੁਖਪਾਲ ਸਿੰਘ ਜੀ, ਨੈਸ਼ਨਲ ਕਲੋਨੀ ਬਠਿੰਡਾ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਕਿਹੜਾ ਗੀਤ ਸੁਣਨਾ ਚਾਹੋਗੇ ਜੀ, ਆਪਣੀ ਫਰਮਾਇਸ਼ ਦੱਸੋ।
1: ਹਾਂਜੀ, ਗੀਤ ਮੈਨੂੰ ਸੁਣਾ ਦਿਓ। ਫਿਲਮ ਹੈ ਬੇਤਾਬ ਅਤੇ ਗੀਤ ਦੇ ਬੋਲ ਹਨ ਜਬ ਹਮ ਜਵਾਂ ਹੋਂਗੇ।
0: ਜੀ, ਤੁਹਾਡੀ ਫਰਮਾਇਸ਼ 'ਤੇ ਗੀਤ ਚਲਾ ਰਹੇ ਹਾਂ ਜੀ। ਧੰਨਵਾਦ ਜੀ।
1: ਥੈਂਕ ਯੂ ਜੀ।

0: ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਤਹਿ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹੋਰਮੁਸ ਪਣਜੋੜ ਤੋਂ ਤਰਲ ਕੁਦਰਤੀ ਗੈਸ ਦੀ ਸਪਲਾਈ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ LNG ਤੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਨੇ। ਅਮਲੇ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਭਾਰਤੀ ਮਜ਼ਦੂਰ ਸੰਘ BMS ਅਤੇ ਸੰਬੰਧਿਤ ਮੁਲਾਜ਼ਮ ਜਥੇਬੰਦੀਆਂ ਦੇ ਇੱਕ ਵਫਦ ਨਾਲ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਹੁਸ਼ਿਆਰਪੁਰ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਵਕ ਢੰਗ ਨਾਲ ਹੋਈ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਏ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪਰੇਸ਼ਾਨ ਕੀਤਾ ਜਾ ਰਿਹਾ ਏ। ਕੇਂਦਰ ਸਰਕਾਰ ਨੇ ਮੇਟਾ ਨੂੰ ਇੰਸਟਾਗ੍ਰਾਮ ਤੋਂ ਬੱਚਿਆਂ ਦੇ ਸ਼ੋਸ਼ਣ ਨਾਲ ਜੁੜੇ ਵਿਗਿਆਪਨ ਹਟਾਉਣ ਦਾ ਹੁਕਮ ਜਾਰੀ ਕੀਤਾ ਏ। 7 ਦਿਨਾਂ ਦੇ ਅੰਦਰ ਇਹ ਜਵਾਬ ਮੰਗਿਆ ਏ ਅਤੇ ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਿਵਸ ਅੱਜ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਏ। ਅਤੇ ਅਖੀਰ 'ਚ, ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਏ। ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਅਤੇ ਹੁਣ ਫਿਰ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਆਓ ਸਾਡੇ ਨਾਲ ਅਗਲੇ ਸਰੋਤੇ ਜੁੜ ਚੁੱਕੇ ਹਨ, ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ
1: ਬਾਈ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
1: ਠੀਕ ਹੈ, ਵਧੀਆ ਜੀ। ਮੈਂ ਮਲਕੀਤ ਸਿੰਘ ਘੜਿਆਣਾ ਜੀ, ਆਰੀਆ ਨਵੀਂ ਵਸਤੀ ਬਠਿੰਡੇ ਦਾ ਬੋਲਦਾ ਜੀ। ਮੇਰਾ ਪਿੰਡ
0: ਜੀ, ਸਵਾਗਤ ਹੈ ਜੀ।
1: ਬਹੁਤ ਧੰਨਵਾਦ ਜੀ ਤੁਹਾਡਾ
0: ਜੀ। ਕਿਹੜਾ ਗੀਤ ਸੁਣਨਾ ਚਾਹੋਗੇ ਜੀ? ਆਪਣੀ ਫਰਮਾਇਸ਼ ਦੱਸੋ।
1: ਸ਼ਾਇਰੀ ਮਾਨ ਦਾ ਸੁਣਨਾ, ਅੱਟੇ ਦੀ ਜਿਹੜੀ ਸੁਣਾ ਰਹੇ ਜੀ।
0: ਜੀ, ਤੁਹਾਡੀ ਫਰਮਾਇਸ਼ ਤੇ ਗੀਤ ਚਲਾਇਆ ਜਾ ਰਿਹਾ ਜੀ। ਧੰਨਵਾਦ ਜੀ,
1: ਬਹੁਤ ਧੰਨਵਾਦ ਤੁਹਾਡਾ ਵੀ, ਬਹੁਤ ਧੰਨਵਾਦ ਜੀ, ਥੈਂਕ ਯੂ।
2: ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਅਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਅਤੇ ਹੁਣ ਜਦੋਂ ਬਾਹਰ ਆ ਗਿਆ ਇਕੱਲਾ ਆਟਾ ਗੁੰਨਦਾ ਅਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਾਡੇ ਨਾਲ ਅਗਲੇ ਸਰੋਤੇ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਸਰ
0: ਜੀ, ਤੁਹਾਡਾ ਸ਼ੁਭ ਨਾਮ ਜੀ?
1: ਫਲੋਰ ਤੋਂ ਰਾਜੂ ਅਰੋੜਾ ਬੋਲ ਰਿਹਾ।
0: ਰਾਜੂ ਅਰੋੜਾ ਜੀ, ਕਿੱਥੋਂ ਬੋਲਦੇ ਹੋ ਸਰ?
1: ਮਲੋਟ ਤੋਂ ਜੀ।
0: ਜੀ, ਮਲੋਟ ਤੋਂ ਜੀ। ਕਿਹੜਾ ਗੀਤ ਸੁਣਨਾ ਚਾਹੋਗੇ? ਆਪਣੀ ਫਰਮਾਇਸ਼ ਦੱਸ ਦਿਓ ਜੀ।
1: ਸ਼ਹਿਰੀ ਮਾਨ ਦਾ ਕੋਈ ਵੀ ਗੀਤ ਸੁਣਾ ਦਿਓ ਜੀ।
0: ਸ਼ਹਿਰੀ ਮਾਨ ਦਾ ਜੀ ਗੀਤ ਚਲਾ ਰਹੇ ਜੀ, ਤੁਹਾਡੀ ਫਰਮਾਇਸ਼ 'ਤੇ ਧੰਨਵਾਦ ਜੀ।

0: ਇਸ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸੁਹਾਨੀ ਮੈਨੂੰ ਤੇਜਿੰਦਰ ਸਿੰਘ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ। ਐਫ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ 8:15 ਵੱਜ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਗੁਲਦਸਤਾ ਤਹਿਤ ਮੁਸ਼ਾਇਰਾ ਪ੍ਰੋਗਰਾਮ ਦਾ। ਆਓ ਸੁਣਦੇ ਹਾਂ ਇਸ ਪ੍ਰੋਗਰਾਮ ਨੂੰ।
1: ਡਾਕਟਰ ਜਤਿੰਦਰ ਪਰਵਾਜ਼ ਕਾ ਆਦਾਬ। ਜੈਸਾ ਕਿ ਆਪ ਜਾਣਤੇ ਹੈ ਕਿ FM ਪਟਿਆਲਾ ਕੋਈ ਨਾ ਕੋਈ ਐਸਾ ਪ੍ਰੋਗਰਾਮ ਲੇਕਰ ਆਪਕੇ ਦਰਮਿਆਨ ਹਾਜ਼ਰ ਹੋਤੇ ਰਹਤਾ ਹੈ, ਜਿਸਸੇ ਆਪਕੀ ਦਿਲਚਸਪੀ ਬਨੀ ਰਹੇ। ਆਜ ਹਮਨੇ ਆਪਣੇ ਸਟੂਡੀਓ ਮੇਂ ਚੰਦ ਅਸ਼ਾਇਰ ਜੋ ਹੈ ਵੋ ਮਧੂ ਕੀਏ ਹੈਂ। ਪੰਜਾਬ ਸ਼ਾਇਰੋਂ ਔਰ ਅਦੀਬੋਂ ਕੀ ਸਰਜ਼ਮੀ ਹੈ, ਦਿੱਲੀ ਸੁਖਨਵਰੋਂ ਕਾ ਹੈ ਮਰਕਜ਼, ਮਗਰ ਮੀਆਂ ਉਰਦੂ ਕੇ ਕੁਛ ਚਿਰਾਗ ਤੋਂ ਪੰਜਾਬ ਮੇਂ ਵੀ ਹੈਂ। ਪੰਜਾਬ ਕੇ ਜੋ ਸ਼ਾਇਰ ਹੈ ਇਨ੍ਹੋਂਨੇ ਉਰਦੂ ਦੁਨੀਆ ਮੇਂ ਆਪਣਾ ਨਾਮ ਰੋਸ਼ਨ ਕੀਆ ਹੈ। ਆਜ ਜੋ ਸ਼ਾਇਰ ਇਸ ਮੁਸ਼ਾਇਰੇ ਮੇਂ ਸ਼ਿਰਕਤ ਕਰ ਰਹੇ ਹੈ, ਮੈਂ ਉਨਕੇ ਨਾਮ ਆਪਕੋ ਬਤਾ ਦੇਤਾ ਹੂੰ। ਜਨਾਬ ਅੰਮ੍ਰਿਤਪਾਲ ਸਿੰਘ ਸ਼ੈਦਾ ਹਮਾਰੇ ਸੀਨੀਅਰ ਸ਼ਾਇਰ ਹੈਂ। ਜਨਾਬ ਸਾਹਿਬਜ਼ਾਦਾ ਅਜਮਲ ਸ਼ੇਰਵਾਨੀ ਸਾਹਿਬ ਨੌਜਵਾਨ ਸ਼ਾਇਰ ਹੈਂ। ਜਨਾਬ ਮੁਹੰਮਦ ਸਾਦਿਕ ਥਿੰਦ ਸਾਹਿਬ ਔਰ ਮੈਂ ਜਤਿੰਦਰ ਪਰਵਾਜ਼। ਆਈਏ ਸਭਸੇ ਪਹਿਲੇ ਸਾਹਿਬਜ਼ਾਦਾ ਅਜਮਲ ਸ਼ੇਰਵਾਨੀ ਸਾਹਿਬ ਸੇ ਦਰਖਾਸਤ ਕਰੇਂ ਉਨਕੇ ਕਲਾਮ ਕੇ ਲੀਏ। ਅਜਮਲ ਸ਼ੇਰਵਾਨੀ ਸਾਹਿਬ ਕਾ ਕਮਾਲ ਯੇ ਹੈ ਕਿ ਯੇ ਇੱਕ ਸਕੋਲਰ ਹੈਂ, ਯੇ ਇੱਕ ਸ਼ਾਇਰ ਹੈਂ। ਇਨਕੀ ਜੋ ਫਿਕਰ ਹੈ ਵੋ ਆਪਕੋ ਇਨਕੀ ਸ਼ਾਇਰੀ ਮੇਂ ਆਪਕੋ ਨਜ਼ਰ ਆਏਗੀ। ਜਬ ਯੇ ਸ਼ੇਰ ਪੜ੍ਹਤੇ ਹੈ ਤੋ ਜੀ ਚਾਹਤਾ ਹੈ ਕਿ ਉਸੇ ਸੁਨਤੇ ਰਹੇਂ। ਤਰੰਨੁਮ ਮੇਂ ਜ਼ਿਆਦਾਤਰ ਯੇ ਆਪਣਾ ਕਲਾਮ ਪੇਸ਼ ਕਰਤੇ ਹੈਂ। ਮੁਝੇ ਇੱਕ ਸ਼ੇਰ ਯੇ ਯਾਦ ਆਤਾ ਹੈ ਕਿ ਰੋਟੀ ਕੋ ਢੂੰਢਤਾ ਹੁਆ ਕੂੜੇ ਕੇ ਢੇਰ ਪਰ। ਦੇਖੀ ਸ਼ਾਇਰੋਂ ਨੇ ਕਿਸ ਕਿਸ ਮੌਜੂ ਪਰ ਸ਼ੇਰ ਕਹੇ ਹੈਂ। ਇੱਕ ਮੌਜੂ ਯੇ ਵੀ ਹੈ ਕਿ ਰੋਟੀ ਕੋ ਢੂੰਢਤਾ ਹੁਆ ਕੂੜੇ ਕੇ ਢੇਰ ਪਰ, ਦੇਖਾ ਹੈ ਮੈਨੇ ਚਾਂਦ ਕਾ ਟੁਕੜਾ ਅਭੀ ਅਭੀ। ਆਈਏ ਇਸ ਸ਼ੇਰ ਕੇ ਸਾਥ ਜਨਾਬ ਸਾਹਿਬਜ਼ਾਦਾ ਅਜਮਲ ਸ਼ੇਰਵਾਨੀ ਸਾਹਿਬ ਸੇ ਦਰਖਾਸਤ ਕੀ ਜਾਏ ਉਨਕੇ ਕਲਾਮ ਕੇ ਲੀਏ।
2: ਸ਼ੁਕਰੀਆ।
3: ਇਰਸ਼ਾਦ
2: ਤਰੰਨਮ ਮੇਂ ਗਜ਼ਲ ਸੇ ਪੇਸ਼ਤਰ ਚੰਦ ਅਸ਼ਾਰ ਆਪਕੀ ਖਿਦਮਤ ਮੇਂ ਪੇਸ਼ ਕਰ ਰਹਾ ਹੂੰ।
1: ਬੇਸ਼ੱਕ
2: ਕਿ ਦੁਨੀਆ ਕੋ ਮੁਹੱਬਤ ਕਾ ਪੈਗਾਮ ਸੁਣਾਏਂਗੇ।
1: ਆਹਾ,
2: ਦੁਨੀਆ ਕੋ ਮੁਹੱਬਤ ਕਾ ਪੈਗਾਮ ਸੁਣਾਏਂਗੇ, ਨਫ਼ਰਤ ਕੀ ਹਵਾਓਂ ਮੇਂ ਇੱਕ ਸ਼ਮਾ ਜਲਾਏਂਗੇ। ਆਪਸ ਮੇਂ ਮਿਲਾਏਂਗੇ ਹਰ ਧਰਮ ਕੇ ਲੋਗੋਂ ਕੋ, ਆਪਸ ਮੇਂ ਮਿਲਾਏਂਗੇ ਹਰ ਧਰਮ ਕੇ ਲੋਗੋਂ ਕੋ, ਹਮ ਪਿਆਰ ਔਰ ਖੋਬਤ ਕੀ ਇੱਕ ਬਜ਼ਮ
3: ਸਜਾਏਂਗੇ।
1: ਕਿਆ ਬਾਤ ਹੈ,
2: ਗਜ਼ਲ ਪੇਸ਼ੇ ਖਿਦਮਤ ਹੈ। ਕਿਆ ਯਹਾਂ ਜੀ ਕੋ ਲਗਾਏ ਹਮੇ ਜਾਨਾ

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੁਲਦਸਤਾ ਤਹਿਤ ਸ਼ਾਇਰ ਪ੍ਰੋਗਰਾਮ, ਅਤੇ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲ ਲਓ ਇਸ ਸਮੇਂ ਰਾਤ ਦੇ ਠੀਕ 9:45 ਹੋਣ ਵਾਲੇ ਹਨ, ਅਤੇ ਹੁਣ ਵੇਲਾ ਹੋ ਗਿਆ ਹੈ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਉਸ ਤੋਂ ਬਾਅਦ ਰਾਤ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਇਸ ਲਈ ਕਰੋ ਕੁਝ ਪਲ ਇੰਤਜ਼ਾਰ।

ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੇਣ ਦੀ ਸਹਾਇਤਾ ਜਾਰੀ ਕਰਨ ਦੀ ਜਾਰੀ ਕੀਤੀ। ਹੋਰਮੁਜ਼ ਪਣਜੋੜ ਤੋਂ ਤਰਲ ਕੁਦਰਤੀ ਗੈਸ ਦੀ ਸਪਲਾਈ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ LNG 'ਤੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਨੇ। ਅਮਲੇ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਭਾਰਤੀ ਮਜ਼ਦੂਰ ਸੰਘ BMS ਅਤੇ ਸੰਬੰਧਿਤ ਮੁਲਾਜ਼ਮ ਜਥੇਬੰਦੀਆਂ ਦੇ ਇੱਕ ਵਫਦ ਨਾਲ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਤੇ ਅਖੀਰ 'ਚ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਭਲਕੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ। ਅਤੇ ਸਮਾਂ ਮਿਲਾ ਲਓ, ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਰਾਤ ਦੇ ਠੀਕ 10:03 ਹੋ ਗਏ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪੰਜਾਬੀ ਗੀਤਾਂ ਨਾਲ ਸਜੇ ਇਸ ਪ੍ਰੋਗਰਾਮ ਪੰਜਾਬੀ ਤੜਕਾ ਨੂੰ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ। ਅਤੇ ਪੰਜਾਬੀ ਤੜਕਾ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਗੁਰਦਾਸ ਮਾਨ ਦੇ ਇਸ ਗੀਤ ਨਾਲ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਤੁਸੀਂ ਵੀ ਆਪਣੀ ਫਰਮਾਇਸ਼ ਸਾਡੇ ਵਟਸਐਪ ਨੰਬਰ 9496506268 'ਤੇ ਭੇਜ ਸਕਦੇ ਹੋ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸਾਨੂੰ ਫਰਮਾਇਸ਼ ਭੇਜੀ ਹੈ ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ ਪੰਚਕੂਲਾ ਤੋਂ, ਪੰਚਕੂਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਅਤੇ ਰਿਧਾਨ ਖੁਰਾਨਾ, ਨੋਹਰ ਰਾਜਸਥਾਨ ਤੋਂ ਨਰਿੰਦਰ ਸੁਥਾਰ, ਮਨੋਜ ਹਿਮਾਂਸ਼ੂ, ਸਬਜ਼ੀ ਮੰਡੀ ਝੱਜਰ ਤੋਂ ਬਿੱਟੂ ਭਾਟੀਆ, ਰੀਟਾ, ਰਜਤ ਭਾਟੀਆ, ਮੰਜੂ ਅਤੇ ਮਯੰਕ ਭਾਟੀਆ, ਪਿੰਡ ਯਵਤਮਾਲ ਵਿਦਰਭ ਮਹਾਰਾਸ਼ਟਰਾ ਤੋਂ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ, ਤਾਜ ਮਹਿਲ ਲੱਕੜ ਬਾਜ਼ਾਰ ਖੰਡਵਾ ਤੋਂ ਮੁਹੰਮਦ ਰਫੀਕ ਪੰਵਾਰ, ਬੇਨਜ਼ੀਰ ਕੌਸਰ, ਮੁਹੰਮਦ ਸਾਕਿਬ ਪੰਵਾਰ, ਅਲਮਾਸ ਬਾਨੋ ਪੰਵਾਰ, ਮੋਇਨ ਛੋਟੂ ਪੰਵਾਰ, ਸ਼ੰਕਰ ਲਾਲ ਗੰਗਰਾੜੇ, ਵਨੀਤਾ ਗੰਗਰਾੜੇ ਅਤੇ ਮੁਹੰਮਦ ਹਸਨੈਨ ਪੰਵਾਰ, ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਰਾਜਪਾਲ ਸੋਨੂ, ਸੁਰੇਸ਼, ਮਾਨਵੀ, ਕਾਜਲ, ਲਕਸ਼ੇ ਸੋਨੀ, ਮੋਹਿਨੀ ਅਤੇ ਬਲਵੀਰ ਸਿੰਘ, ਜਗਦੀਸ਼ ਸ਼ਰਮਾ, ਪਿੰਡ ਬੀਰਮਾਨਾ, ਤਹਿਸੀਲ ਸੂਰਤਗੜ੍ਹ, ਸ਼੍ਰੀ ਗੰਗਾਨਗਰ ਤੋਂ। ਇਹਨਾਂ ਤੋਂ ਇਲਾਵਾ ਸਾਨੂੰ ਮੈਸੇਜ ਭੇਜੇ ਹਨ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ, ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਪ੍ਰੀਤਿਸ਼ਾ ਸੰਧੂ ਅਤੇ ਮੈਕਸ। ਇਹਨਾਂ ਤੋਂ ਇਲਾਵਾ ਸਾਨੂੰ ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਮੈਸੇਜ ਆਇਆ ਜੀ ਹਰਜਿੰਦਰ ਸਿੰਘ ਭਾਟੀਆ, ਐਂਜਲ, ਸੋਨੂ ਅਤੇ ਪੱਪੀ ਭਾਟੀਆ, ਕਿਸ਼ੋਰ ਨਗਰ ਅਮਰਾਵਤੀ ਤੋਂ ਹੀਰਾਮਨ ਸ਼ੈਂਡੇ ਅਤੇ ਸਿਧਾਰਥ ਗੋਂਡਣੇ, ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ ਅਤੇ ਸਵੀਟੀ ਛਾਬੜਾ, ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ, ਕੈਂਚੀਆਂ ਤੋਂ ਜੋੜਾ ਪਰਿਵਾਰ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦੀਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਰਘਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜ਼ਾ ਨਾਇਬ ਅਤੇ ਲੱਡੂ, ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ, ਸੁਮਨ ਸਬਲਾਨੀਆ ਅਤੇ ਬੇਟੀ ਅੰਸ਼ੂ, ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ, ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ, ਪਿੰਡ ਕਲਿਆਣ ਸੁੱਖਾ, ਜ਼ਿਲ੍ਹਾ ਬਠਿੰਡਾ ਤੋਂ ਹਰਜੀਤ ਸਿੰਘ, ਤਾਜ ਮਹਿਲ ਮੈਸੋਲ ਸੀਤਾਮੜੀ ਤੋਂ ਅਕਰਮ ਹੁਸੈਨ, ਬੇਗਮ ਇਸ਼ਰਤ, ਇਕਰਾਮ, ਵਸੀਮ ਅਕਰਮ, ਰੁਬੀਨਾ, ਆਰਿਸ, ਨਦੀਮ, ਸ਼ਮੀਮ, ਮਮਤਾ ਰਾਣੀ ਸ਼ਰਮਾ ਅਤੇ ਪੂਨਮ ਕੁਮਾਰੀ ਸ਼ਰਮਾ। ਇਹਨਾਂ ਤੋਂ ਇਲਾਵਾ ਸਾਨੂੰ ਪਿੰਡ ਪੰਚਾਇਤ, ਗ੍ਰਾਮ ਪੰਚਾਇਤ ਬਠੇਨਾ, ਪਾਟਨ ਜ਼ਿਲ੍ਹਾ, ਸ਼੍ਰੀ ਦੁਰਗ ਜ਼ਿਲ੍ਹਾ ਦੁਰਗ ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਜੋਤੀ ਵਰਮਾ ਅਤੇ ਪ੍ਰਹਿਲਾਦ ਰਾਜਿੰਦਰ ਵਰਮਾ, ਰਹਾਟ ਗਾਓ ਕੈਂਪ ਅਮਰਾਵਤੀ ਮਹਾਰਾਸ਼ਟਰ ਤੋਂ ਦਿੱਲੀ ਬ੍ਰਾਮੇਕਰ, ਹਰਸ਼ ਅਕਸ਼ੇ, ਰੁਦਰਾ ਅਤੇ ਰਾਮੇਕਰ ਪਰਿਵਾਰ, ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ ਛਿੰਪਾ ਅਤੇ ਪੂਜਾ ਪਰਹਰ, ਬਿਹਾਰ ਸਟੇਟ ਡੁਮਰਾਵ ਤੋਂ ਵਲੀਉੱਲਾ ਅੰਸਾਰੀ, ਛੱਤੀਸਗੜ੍ਹ ਤੋਂ ਪ੍ਰਭਾ ਜੈਪੁਰੀਆ ਅਤੇ ਗੋਰੇਆ, ਜਲੰਧਰ ਤੋਂ ਅਸ਼ੋਕ ਜਾਟਵ, ਪਿੰਡ ਜਖੋਦ ਰਾਜਸਥਾਨ ਤੋਂ ਸ਼ੰਭੂਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ ਅਤੇ ਦੀਪਕ ਕੁਮਾਰ ਖੱਟਕ ਅਤੇ ਕੁਮਾਰੀ ਖੱਟਕ, ਕੁਮਾਰੀ ਪੂਜਾ ਖੱਟਕ ਮਾਫ਼ ਕਰਿਓ, ਪਟਿਆਲਾ ਤੋਂ ਪਰਮਜੀਤ ਸੈਣੀ, ਰਾਜੇਸ਼, ਯੁਵਰਾਜ, ਸਿੰਮੀ ਅਤੇ ਨਿੰਮੀ ਸੈਣੀ, ਪਿੰਡ ਅਤੇ ਡਾਕਖਾਨਾ ਨਿਮਨਾਬਾਦ ਤੋਂ ਨੇੜੇ ਸਫੀਦਾ ਮੰਡੀ, ਜ਼ਿਲ੍ਹਾ ਜੀਂਦ ਤੋਂ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਸੈਕਟਰ 18 ਜਗਾਦਰੀ ਯਮੁਨਾਨਗਰ ਹਰਿਆਣਾ ਤੋਂ ਵਿਨੇ ਮੋਹਨ ਖਾਰ, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਇਸ਼ਾਨੀ, ਸਾਧੂਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ, ਸੂਰਤਗੜ੍ਹ ਰਾਜਸਥਾਨ ਤੋਂ ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਅਤੇ ਬੇਬੀ ਜਾਨਵਿਕਾ, ਸਰਗੁਜਾ ਮੇਨ ਪਾਠ ਤੋਂ ਪ੍ਰਭਾ ਡੋਮੀਨ, ਪ੍ਰਮੀਲਾ, ਆਸ਼ਾ, ਨਿਸ਼ਾ ਡੋਮੀਨ ਅਤੇ ਪੂਰਾ ਡੋਮੀਨ ਪਰਿਵਾਰ, ਛੱਤੀਸਗੜ੍ਹ ਤੋਂ ਰਮੇਸ਼ ਕੁਮਾਰ ਸਾਹੂ, ਮੀਰਾ ਦੇਵੀ, ਗੰਗਾ ਦੇਵੀ ਅਤੇ ਮਿਸ਼ਰੀ ਦੇਵੀ, ਗਾਂਧੀਨਗਰ ਗੁਜਰਾਤ ਤੋਂ ਸੁਰੇਸ਼ ਰਾਠੌੜ, ਮੰਜੂਲਾ ਰਾਠੌੜ ਅਤੇ ਵਿਸ਼ਾਲ ਅਤੇ ਨਿਸ਼ਾ,
ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਸਿੰਘ ਦਾ, ਜਸਵੀਰ ਜੱਸੀ, ਚੱਕ ਲਲੇਕਾ ਬਹਾਵਲ ਨਗਰ ਤੋਂ, ਚੌਧਰੀ ਜ਼ੁਲਫਿਕਰ ਅਲੀ ਪਾਕਿਸਤਾਨ ਤੋਂ, ਮੁਹੱਲਾ ਵਕਾਰ ਅਫਰੀਦੀ, ਮੁਹੰਮਦ ਇਕਬਾਲ ਅਫਰੀਦੀ, ਸਿਤਾਰਾ ਬੇਗਮ, ਨਸਰੀਨ, ਰੋਜ਼ੀ ਬਿੱਟੂ, ਸਾਜਦਾ ਅਤੇ ਹੀਨਾ ਕੌਸਰ। ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ ਬਾਈ। ਚੰਡੀਗੜ੍ਹ ਸਿਟੀ ਤੋਂ ਸ਼ਫਾਲੀ, ਸ਼ੈਫੀ, ਡੈਵਿਸ, ਬਿਮਲਾ ਅਤੇ ਸਤੀਸ਼ ਅਨੇਜਾ। ਜਲੰਧਰ ਸਿਟੀ, ਬਲਦੇਵ ਨਗਰ ਤੋਂ ਸੋਨੂ, ਰਵੀਰਾਜ, ਗੁਲਸ਼ਨ, ਲੱਕੀ, ਇਹਨਾਂ ਸਾਰਿਆਂ ਨੇ ਸਾਨੂੰ ਆਪਣੀ ਫਰਮਾਇਸ਼ ਭੇਜੀ ਹੈ। ਇਹਨਾਂ ਦੀ ਸਾਰਿਆਂ ਦੀ ਰਲੀ ਮੇਰੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਬੱਬੂ ਮਾਨ ਦਾ ਅਗਲਾ ਗੀਤ।

ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਸ਼ਾਮਿਲ ਹੋਣ ਲਈ ਸਾਨੂੰ ਹੋਰ ਮੈਸੇਜ ਭੇਜੇ ਹਨ। ਇਹਨਾਂ ਵਿੱਚ ਪਿੰਡ ਮੋੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜਿੰਮੀ, ਵਿੱਕੀ, ਤਪੂਰਾਮਲ, ਕਿਰ ਸੰਧੂ, ਜੱਗਰ ਭੋਰਾ, ਜੀਤੋ ਅਤੇ ਬੇਟੀਆਂ ਸੋਨੂ ਮੱਟੂ ਅਤੇ ਪਿੰਕੀ ਮੱਟੂ। ਇਹਨਾਂ ਤੋਂ ਇਲਾਵਾ ਸਾਨੂੰ ਮੈਸੇਜ ਭੇਜੇ ਹਨ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਪਿੰਡ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਰਾਧੇਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ ਅਤੇ ਖਲੀਫੋ ਕੀ ਬਾਵੜੀ ਤੋਂ ਖੁਦਾ ਬਖਸ਼ ਖਲੀਫਾ, ਅਤੇ ਗਾਂਧੀ ਚੌਂਕ ਬਾੜਮੇਰ ਰਾਜਸਥਾਨ ਤੋਂ ਬਬਲੇਸ਼ ਪੰਵਾਰ, ਡੈਨੀ ਪੰਵਾਰ ਅਤੇ ਮਨੀਸ਼ਾ ਪੰਵਾਰ। ਜਨਕਪੁਰੀ ਸਹਾਰਨਪੁਰ ਤੋਂ ਸਹਾਰਨਪੁਰ ਤੋਂ ਜੋਨ ਡਿਕੈਸਟਰੋ, ਰੋਜੀ ਪਰਲ ਅਤੇ ਵਿਲੀਅਮ ਡਿਕੈਸਟਰੋ। ਛੋਟੀ ਬਲੀਆ ਮੁੰਬਈ ਫੁੱਲ ਪੱਟੀ ਤੋਂ ਅਹਿਮਦ ਬਾਈ ਫੁੱਲ ਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ, ਆਮਨਾ ਨਸਰੀਨ, ਆਸਮਾ ਪਰੀ ਅਤੇ ਆਸ਼ੂ ਅਹਿਮਦ ਫੁੱਲ ਵਾਲੇ। ਪਿੰਡ ਤੰਗੋਰੀ ਤੋਂ ਗੁਰਪ੍ਰੀਤ ਸਿੰਘ ਤੰਗੋਰੀ, ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਇਹਨਾਂ ਤੋਂ ਇਲਾਵਾ ਸਾਨੂੰ ਮੈਸੇਜ ਭੇਜੇ ਹਨ ਜੀ ਏਕਤਾ ਕਲੋਨੀ ਰੋਹਤਕ ਤੋਂ ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ, ਅੰਕਿਤ ਕਾਂਗੜਾ। ਸਬਜ਼ੀ ਮੰਡੀ ਬੁਲਡਾਣਾ ਤੋਂ ਸ਼ਬੀਰ ਹੁਸੈਨ, ਸ਼ਹਿਜਾਦ, ਮੁੱਜੂ, ਆਇਜਾ ਅਤੇ ਮੁਸਦਸਿਰ ਹੁਸੈਨ। ਗੰਜ ਰੁਣਵਾਰਾ ਤੋਂ ਮੁਹੰਮਦ ਕਲੀਮ ਅੰਸਾਰੀ, ਜ਼ਹੀਰਾ ਬੇਗਮ, ਮੁਹੰਮਦ ਐਯਾਨ ਅੰਸਾਰੀ, ਉਸਮਾਨ ਅੰਸਾਰੀ, ਯਾਸੀਨ ਹਾਸ਼ਮੀ ਅਤੇ ਸ਼ਮਸੁਲ ਕਮਰ ਰਾਹੀ। ਮੁਹੱਲਾ ਹਲਵਾਈਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵੱਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜੀ ਪਰਵੀਨ, ਬਿੱਟੂ ਬਿਆ ਅਤੇ ਸਾਜਦਾ ਅਤੇ ਹੀਨਾ ਕੋਸਰ। ਸਿਧਾਰਥ ਨਗਰ, ਦਰਿਆਪੁਰ ਬਬਲੀ ਤੋਂ ਗਜਾਨਨ ਜੇਲੇ, ਨਵਦੀਪ ਜੇਲੇ ਅਤੇ ਵਿਸ਼ਵਦੀਪ ਜੇਲੇ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ ਰਾਹੁਲ ਅਤੇ ਗੁਰਸ਼ਬਦ ਸਿੰਘ ਰਾਹੁਲ। ਕਿਸ਼ੋਰ ਨਗਰ, ਅਮਰਾਵਤੀ ਤੋਂ ਸ਼੍ਰੀ ਰਮਨ ਸ਼ੈਂਡੇ ਅਤੇ ਸਿਧਾਰਥ ਗੁਰਨਾਣੇ। ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ। ਤਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਅਤੇ ਅਯਾਨ ਬਾਬੂ। ਗੜ੍ਹੀ ਕੋਟਾਹਾ ਜ਼ਿਲ੍ਹਾ ਪੰਚਕੂਲਾ ਤੋਂ ਸਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਅਕਰਮ ਸ਼ਾਨੀਆ, ਇਲਿਆਸ ਮੁਸ਼ਾਹਿਦ, ਅਕਸਾ, ਆਇਸ਼ਾ ਉਮਰ ਅਤੇ ਸਮੀਨਾ ਅੰਸਾਰੀ। ਬਿਹਾਰ ਰੇਡੀਓ ਲਿਸਨਰ ਕਲੱਬ ਤੋਂ ਸੁਧਾ ਸ਼ਰਮਾ, ਕਾਜਲ ਸ਼ਰਮਾ, ਮੀਰਾ ਅਤੇ ਅਨਾਮਿਕਾ ਸ਼ਰਮਾ। ਚੰਡੀਗੜ੍ਹ ਤੋਂ ਸਤੀਸ਼ ਨੇਜਾ, ਬਿਮਲਾ ਨੇਜਾ ਅਤੇ ਜਗਰਾਓਂ ਪੰਜਾਬ ਤੋਂ ਬੂਟੀ ਰਾਮ ਪ੍ਰੇਮੀ, ਵਿਕਾਸ ਕੁਮਾਰ, ਵਿੱਕੀ, ਸੰਜਨਾ, ਅੰਕਿਤ ਕੁਮਾਰ, ਸਿਮਰਨ ਅਤੇ ਲੋਹਾਨੀ ਵਾਲ ਫੈਮਲੀ। ਪਟਿਆਲਾ ਤੋਂ ਧਿਆਨ ਸਿੰਘ, ਸੁਮਿਤਾ ਕੌਰ, ਸੁਮਿੱਤਰ ਕੌਰ, ਮਾਫ਼ ਕਰਿਓ, ਸੁਮਿੱਤਰ ਕੌਰ ਅਤੇ ਪੁਨੀਤ ਸਿੰਘ। ਇਹਨਾਂ ਸਾਰਿਆਂ ਦੀ ਰਲੀ ਫਿਲਮ ਫਰਮਾਇਸ਼ 'ਤੇ ਆਓ ਪ੍ਰੋਗਰਾਮ 'ਚ ਸੁਣਦੇ ਹਾਂ ਅਗਲਾ ਗੀਤ ਸਰਦੂਲ ਸਿਕੰਦਰ ਦੀ ਆਵਾਜ਼ 'ਚ।

ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਸਾਨੂੰ ਸ਼ਾਮਿਲ ਹੋਣ ਲਈ ਮੈਸੇਜ ਭੇਜੇ ਹਨ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਕਿਰਨ ਠਾਕੁਰ, ਜੱਗੀ ਦੂਆ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਹਰਪਾਲ ਕੌਰ, ਸੋਨੀਆ ਕਾਲਕਾ, ਵਿਪਾਸ਼ਾ ਸ਼ਰਮਾ ਅਤੇ ਰਜਾਕ ਮੁਹੰਮਦ ਅਤੇ ਮੀਨਾਕਸ਼ੀ ਤਿਵਾਰੀ। ਇਹਨਾਂ ਤੋਂ ਇਲਾਵਾ ਸਾਨੂੰ ਮੈਸੇਜ ਆਏ ਹਨ ਜੀ ਲਵਾਈ ਛੱਤੀਸਗੜ੍ਹ ਤੋਂ ਗੁਲਾਬ ਦਾਸ ਮਾਣਿਕਪੁਰੀ, ਰਾਜਾ ਦਾਸ ਮਾਣਿਕਪੁਰੀ ਅਤੇ ਰਾਣੀ ਮਾਣਿਕਪੁਰੀ। ਰਾਹਟਗਾਵ ਕੈਮਰਾਪਤੀ ਤੋਂ ਸ਼ਿਆਮ ਕਿੱਟੇ, ਵਿੰਦਨਾ ਕਿੱਟੇ ਅਤੇ ਭਾਵਿਕਾ ਕਿੱਟੇ। ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੋੜ। ਕਰਨਾਟਕ ਗੁਲਬਰਗ ਤੋਂ ਮੁਹੰਮਦ ਰਖਨੂਦੀਨ ਮੰਠਾਲ, ਸ਼ਬੀਰ ਬਨਹੱਟੀ, ਆਸਿਫ ਇਕਬਾਲ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ ਅਤੇ ਪੂਰਾ ਗੁਦਾਰਾ ਪਰਿਵਾਰ। ਪਹਾੜਗੰਜ ਮੁਲਤਾਨੀ ਡਾਂਡਾ ਤੋਂ ਅਨਿਲ ਮੋਹਨ, ਉਸ਼ਾ ਮੋਹਨ, ਟਿੱਲੂ ਨਾਇਕ ਅਤੇ ਮਦੂਨ ਨਾਇਕ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਰਹੋ ਪ੍ਰੋਗਰਾਮ ਵਿੱਚ ਇਹ ਗੀਤ।

ਇਹਨਾਂ ਤੋਂ ਇਲਾਵਾ ਸਾਨੂੰ ਮੈਸੇਜ ਭੇਜੇ ਹਨ ਜੀ ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ, ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ, ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ, ਤ੍ਰਿਪੜੀ, ਰਤਨਨਗਰ ਤੋਂ ਲਖਬੀਰ ਸਿੰਘ ਗਿੱਲ, ਅਮਨਪ੍ਰੀਤ ਸਿੰਘ, ਸਿਮਰਨ, ਜਸਵਿੰਦਰ ਕੌਰ, ਧਿਆਨ ਸਿੰਘ ਅਤੇ ਪੁਨੀਤ ਸਿੰਘ। ਇਹਨਾਂ ਤੋਂ ਇਲਾਵਾ ਮਜਨੂੰ ਕਟਿੱਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਅਤੇ ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ ਅਤੇ ਮਾਹੀ ਮਲਿਕ।

न्यूज़ वन AIR ऐप ते ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਰਾਤ ਦੇ ਠੀਕ 10:30 ਵੱਜ ਚੁੱਕੇ ਹਨ ਤੇ ਹੁਣ ਵਿਲਾ ਹੋ ਗਿਆ ਹੈ ਪ੍ਰੋਗਰਾਮ ਰਜਨੀਗੰਧਾ ਦਾ। ਪੁਰਾਣੇ ਹਿੰਦੀ ਗੀਤਾਂ ਨਾਲ ਸਜੇ ਪ੍ਰੋਗਰਾਮ ਰਜਨੀਗੰਧਾ ਨੂੰ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ ਤੇ ਪ੍ਰੋਗਰਾਮ ਰਜਨੀਗੰਧਾ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਨੇ ਅਤੇ ਇਸ ਗੀਤ ਦੇ ਬੋਲ ਲਿਖੇ ਨੇ ਹਸਰਤ ਜੈਪੁਰੀ ਨੇ। ਇਹ ਗੀਤ ਹੈ ਫਿਲਮ ਰਾਮ ਤੇਰੀ ਗੰਗਾ ਮੈਲੀ ਤੋਂ।

ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਰਜਨੀਗੰਧਾ ਦਾ। ਪ੍ਰੋਗਰਾਮ ਰਜਨੀਗੰਧਾ ਵਿੱਚ ਆਓ ਸੁਣਦੇ ਹਾਂ ਅਗਲਾ ਗੀਤ ਫਿਲਮ ਸੁਹਾਗ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਰਫੀ, ਆਸ਼ਾ ਭੋਸਲੇ ਅਤੇ ਸ਼ੈਲੇਂਦਰ ਨੇ। ਇਸ ਗੀਤ ਦੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ ਅਤੇ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੀਲਾਲ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਰਜਨੀਗੰਧਾ ਤਹਿਤ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸਜੇ ਪ੍ਰੋਗਰਾਮ ਰਜਨੀਗੰਧਾ ਵਿੱਚ ਆਓ ਅਗਲਾ ਗੀਤ ਸੁਣਦੇ ਹਾਂ ਫਿਲਮ ਹੀਰੋ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਅਨੁਰਾਧਾ ਪੌਂਡਵਾਲ ਅਤੇ ਮਨਹਰ ਉਦਾਸ ਨੇ, ਅਤੇ ਇਸ ਗੀਤ ਨੂੰ ਲਿਖਿਆ ਹੈ ਆਨੰਦ ਬਖਸ਼ੀ ਨੇ ਅਤੇ ਸੰਗੀਤ ਦਿੱਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਰਜਨੀਗੰਧਾ ਦਾ, ਅਤੇ ਪ੍ਰੋਗਰਾਮ ਰਜਨੀਗੰਧਾ ਤਹਿਤ ਆਓ ਸੁਣਦੇ ਹਾਂ ਅਗਲਾ ਗੀਤ ਫਿਲਮ ਜਾਨਬਾਜ਼ ਅਤੇ ਧਰਮਾਤਮਾ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਨੇ, ਅਤੇ ਇਸ ਗੀਤ ਦੇ ਬੋਲ ਲਿਖੇ ਨੇ ਇੰਦੀਵਰ ਨੇ, ਅਤੇ ਸੰਗੀਤ ਦਿੱਤਾ ਕਲਿਆਣ ਜੀ ਆਨੰਦ ਜੀ ਨੇ।

ਆਓ ਸੁਣਦੇ ਹਾਂ ਪ੍ਰੋਗਰਾਮ ਰਜਨੀਗੰਧਾ ਵਿੱਚ ਅਗਲਾ ਗੀਤ ਫਿਲਮ ਗੁਲਾਮੀ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਨੇ। ਇਸ ਗੀਤ ਦੇ ਬੋਲ ਲਿਖੇ ਨੇ ਗੁਲਜ਼ਾਰ ਨੇ ਅਤੇ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।

ਆਓ ਸੁਣਦੇ ਹਾਂ ਅਗਲਾ ਗੀਤ ਪ੍ਰੋਗਰਾਮ ਰਜਨੀਗੰਧਾ ਵਿੱਚ ਫਿਲਮ ਚਲਤੇ ਚਲਤੇ ਤੋਂ, ਅਤੇ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਨੇ।

ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 11 ਵੱਜ ਰਹੇ ਹਨ ਅਤੇ ਹੁਣ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਅਤੇ 11:05 'ਤੇ ਅੰਗਰੇਜ਼ੀ ਵਿੱਚ ਸਮਾਚਾਰ।